ਧੰਨ ਗੁਰੂ ਰਾਮਦਾਸ ਜੀ ਦਾ ਉਚਾਰਿਆ ਹੋਇਆ। ਇਸ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਹੋ ਕੇ ਆਪਣੇ ਮਨ ਦੀ ਤੜਪ ਉਸ ਪਰਮੇਸ਼ਰ ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਵਾਸਤੇ ਕਿਸ ਤਰ੍ਹਾਂ ਮਨ ਤੜਪ

ਇਹ ਉਮਰ ਦੇ ਨਾਲ ਨਹੀਂ ਹੁੰਦਾ। ਫਿਰ ਜਿਹੜੇ ਪ੍ਰਭੂ ਨਾਲ ਪਿਆਰ ਕਰਦੇ ਨੇ ਉਹ ਜਾਣਦੇ ਨੇ ਕਿ ਜਿੱਥੇ ਪ੍ਰਭੂ ਦਾ ਪਿਆਰ ਹੈ ਉੱਥੇ ਨਾ ਉਮਰ ਦਾ ਸਵਾਲ, ਨਾ ਊਚ ਨੀਚ ਦਾ, ਨਾ ਜਾਤ ਪਾਤ ਦਾ। ਕਿਉਂਕਿ ਜਿਹੜਾ ਪਿਆਰ ਹੈ, ਪਿਆਰ ਦੀ ਨਾ ਕੋਈ ਜਾਤ, ਨਾ ਕੋਈ ਹੱਦ, ਨਾ ਕੋਈ ਸੀਮਾ। ਪਿਆਰ ਸਾਰਿਆਂ ਨੂੰ ਮਿਲਦਾ ਵੀ ਨਹੀਂ, ਪ੍ਰਭੂ ਦਾ ਪਿਆਰ ਸਾਰਿਆਂ ਨੂੰ ਲੱਗਦਾ ਵੀ ਨਹੀਂ। ਪਰ ਜਿਨ੍ਹਾਂ ਨੇ ਪ੍ਰਭੂ ਨਾਲ, ਗੁਰੂ ਨਾਲ ਪਿਆਰ ਕੀਤਾ, ਉਹਨਾਂ ਦੇ ਜੀਵਨ ਦਾ ਢੰਗ ਦੁਨੀਆ ਨਾਲੋਂ ਵੱਖਰਾ ਹੁੰਦਾ ਹੈ। ਐਸੀ ਹੀ ਇੱਕ ਪ੍ਰੇਮ ਭਰੀ ਕਥਾ ਗੁਰ ਇਤਿਹਾਸ। ਇਹ ਪ੍ਰੇਮ ਨਾਲ ਭਰਿਆ ਹੋਇਆ ਐਸੇ ਪਰਿਵਾਰ ਦਾ ਇਤਿਹਾਸ ਹੈ ਕਿ ਜਿਹਨੂੰ ਸੁਣ ਕੇ ਗੁਰੂ ਦੇ ਚਰਨਾਂ ਦੇ ਨਾਲ ਆਪਣੇ ਆਪ

ਉਹ 11-12 ਸਾਲਾਂ ਦੀ ਬੱਚੀ ਮਨ ਵਿਚ ਪਿਆਰ ਆਇਆ ਇੱਕ ਦਿਨ ਕਹਿਣ ਲੱਗੇ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫੁੱਲਾਂ ਨਾਲ ਬੜਾ ਪਿਆਰ ਕਰਦੇ ਤਾਂ ਮੈਂ ਵੀ ਆਪਣੇ ਹੱਥਾਂ ਦੇ ਨਾਲ ਫੁੱਲ ਉਗਾ ਕੇ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ ਆਪਣੀ ਬੱਚੀ ਦੀ ਇਹ ਭਾਵਨਾ ਦੇਖੀ ਤੇ ਦਿਓ ਸਿੱਖ ਨਿਹਾਲ ਹੋ ਗਿਆ ਗਲ ਵਿਚ ਪੱਲਾ ਪਾਇਆ ਹੱਥ ਜੋੜ ਕੇ ਕਹਿਣ ਲੱਗਾ ਐ ਕਲਗੀਧਰ ਪਿਤਾ ਤੂੰ ਅੰਤਰਯਾਮੀ ਹੈ ਜਾਣੀ ਜਾਣ ਹੈ ਅਗਰ ਮੇਰੀ ਬੱਚੀ ਦੇ ਮਨ ਵਿਚ ਐਸੀ ਭਾਵਨਾ ਹੈ ਤਾਂ ਕਿਰਪਾ ਕਰੀ ਪਾਤਸ਼ਾਹ ਇਹ ਭਾਵਨਾ ਇਹਦੀ ਹਮੇਸ਼ਾ ਬਣੀ ਰਹੇ ਫੁੱਲਾਂ ਦੀ ਬਹਾਰ ਸੀ ਤੇ ਉਹ ਸਿੱਖ ਨਵੇਂ ਫੁੱਲ ਲਗਾ ਰਿਹਾ ਇਹ ਬੱਚੀ ਦੀ ਚਕੋਦਰੇ ਨਾਮ ਦਾ ਇੱਕ ਫੁੱਲ ਇਸਨੇ ਫੁੱਲ ਬੀਜਿਆ ਜਿਸ ਦਿਨ ਫੁੱਲ ਬੀਜਿਆ ਉਸੇ ਦਿਨ ਮਨ ਦੀ ਐਸੀ ਭਾਵਨਾ ਹੋ ਗਈ ਜਦ ਇਹ ਫੁੱਲ ਵੱਡਾ ਹੋਵੇਗਾ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ ਜਿਉਂ ਸਵੇਰ ਦੀ ਬੈਠੀ ਸ਼ਾਮ ਤੱਕ ਉਸ ਫੁੱਲ ਦੇ ਸਰਾਣੇ ਬੈਠੀ ਰਹੀ ਰਾਤ ਕਰ ਗਈ ਸਾਰੀ ਰਾਤ ਉਸ ਫੁੱਲ ਦਾ ਧਿਆਨ ਅੰਮ੍ਰਿਤ ਵੇਲੇ ਉੱਠੀ ਉਸ ਫੁੱਲ ਦਾ ਧਿਆਨ ਦਿਨ ਬੀਤਦੇ ਗਏ ਬੀਜ ਪੁੰਗਰਿਆ ਚਕੋਦਰੇ ਦਾ ਫੁੱਲ ਹੌਲੀ ਹੌਲੀ ਖਿਲਣ ਲੱਗ ਪਿਆ ਇਹ ਬੱਚੀ ਦਿਨ ਰਾਤ ਸੌਂਦਿਆਂ ਬਹਿੰਦਿਆਂ ਖਾਂਦਿਆਂ ਪੀਂਦਿਆਂ ਉਸ ਫੁੱਲ ਵਿਚ ਧਿਆਨ ਕਦੋਂ ਫੁੱਲ ਵੱਡਾ ਹੋਵੇਗਾ ਕਦੋਂ ਆਨੰਦਪੁਰ ਸਾਹਿਬ ਲੈ ਕੇ ਜਾਵਾਂਗੇ ਇਹ ਇੱਕ ਪਿਆਰ ਹੈ ਇਸ ਬੱਚੀ ਨੂੰ ਨਹੀਂ ਪਤਾ ਪਿਆਰ ਕੀ ਹੁੰਦਾ ਪਰ ਇੱਕ ਖਿੱਚ ਹੈ ਇੱਕ ਤੜਫ ਹੈ ਮਨ ਵਿਚ ਔਰ ਉਮਰ ਦੇਖੀਏ ਤਾਂ ਉਮਰ ਕੁਝ ਵੀ ਨਹੀਂ ਪਰ ਜੇ ਪਿਆਰ ਦੇਖੀਏ ਤੇ ਕੈਸਾ ਪਿਆਰ ਉੱਠਦਿਆਂ ਬਹਿੰਦਿਆਂ ਫੁੱਲ ਵਿਚ ਧਿਆਨ ਨਿਰਾ ਫੁੱਲ ਚ ਹੀ ਧਿਆਨ ਨਹੀਂ ਗੁਰੂ ਪਿਤਾ ਦੇ ਚਰਨਾਂ ਵਿਚ ਵੀ ਧਿਆਨ ਕਦੋਂ ਫੁੱਲ ਵੱਡਾ ਹੋਵੇਗਾ ਤੇ ਲੈ ਕੇ ਆਨੰਦਪੁਰ ਸਾਹਿਬ ਜਾਵਾਂਗੇ।

ਦਾਸ ਦੇ ਮਨ ਵਿੱਚ ਉਸ ਵੇਲੇ ਦਾ ਉਹ ਨਕਸ਼ਾ ਜਿਸ ਤਰ੍ਹਾਂ ਵੀ ਆਇਆ, ਉਸ ਬੱਚੀ ਦੀ ਬੇਨਤੀ ਆਪਣੀ ਕਲਮ ਦੁਆਰਾ ਦਾਸ ਨੇ ਇਸ ਤਰ੍ਹਾਂ ਲਿਖਣ ਦਾ ਯਤਨ ਕੀਤਾ। ਇਸ ਨੂੰ ਕਵਿਤਾ ਸਮਝੋ ਜਾਂ ਉਸ ਬੱਚੀ ਦੇ ਮਨ ਦਾ ਵੈਰਾਗ ਵਲਵਲਾ ਸਮਝੋ। ਮਾਨੋ ਉਹ ਬੱਚੀ ਹੱਥ ਜੋੜ ਕੇ ਕਿ ਅਰਦਾਸ ਪਈ ਕਰਦੀ ਏ, ਮੈਨੂੰ ਤੇਰੇ ਨਾਲ ਇੰਨਾ ਏ ਪਿਆਰ ਮੇਰੇ ਸਤਿਗੁਰਾ, ਨੀਲੇ ਵਾਲਿਆ, ਬਾਜਾਂ ਵਾਲਿਆ, ਫੌਜਾਂ ਵਾਲਿਆ।

ਚੰਦਰਮਾ ਦੇ ਨਾਲ ਚਕੋਰ ਪਿਆਰ ਕਰਦੀ ਇਹ ਨੀਲੇ ਕੋੜੇ ਵਾਲਿਆ ਇਹ ਚਿੱਟੀਆਂ ਬਾਜਾਂ ਵਾਲਿਆ ਇਹ ਫੌਜਾਂ ਵਾਲਿਆ ਕਲਗੀ ਤਰ ਪਿਤਾ ਮੈਂ ਤੇਰੇ ਨਾਲ ਬੜਾ ਪਿਆਰ ਕਰਨੀ ਹੈ ਆਪਣੀ ਬੇਟੀ ਦੀ ਆਪਣੀ ਬੱਚੀ ਦੀ ਇਹ ਪੇਟ ਸਵੀਕਾਰ ਕਰਨੇ ਆਓ ਸਾਰੇ ਆਪਾਂ ਵੀ ਅਰਦਾਸ ਕਰੀਏ।

ਦੂਸਰੇ ਪਾਸੇ ਬਾਗ ਦਾ ਮਾਲਕ ਜਸਵੰਤ ਰਾਏ ਬਾਗ ਦੀ ਸੈਰ ਕਰਨ ਆਇਆ। ਫੁੱਲ ਤਾਂ ਹੋਰ ਵੀ ਬੜੇ ਸਨ, ਪਰ ਜਦ ਇਹਦੀ ਨਿਗਾਹ ਇਸ ਚਕੋਦਰੇ ਵੱਲ ਗਈ, ਆਪਣੇ ਨੌਕਰ ਨੂੰ ਕਹਿਣ ਲੱਗਾ, ਕਾਮਿਆ ਫੁੱਲ ਤੇ ਹੋਰ ਵੀ ਬੜੇ ਨੇ, ਪਰ ਇਹੋ ਜਿਹਾ ਫੁੱਲ ਸਾਰੇ ਬਾਗ ਵਿਚ ਨਹੀਂ, ਜਾ ਇਹ ਚਕੋਦਰਾ ਤੋੜ ਕੇ ਲਿਆ। ਉਹ ਕਾਮਾ ਆਪਣੇ ਮਾਲਕ ਦਾ ਹੁਕਮ ਮੰਨ ਕੇ ਫੁੱਲ ਤੋੜਨ ਵਾਸਤੇ ਤੁਰਿਆ। ਉਹ ਬੱਚੀ ਜਿਹੜੀ ਦੂਰ ਪਾਣੀ ਪਈ ਭਰਦੀ ਸੀ ਬਾਲਟੀ ਵਿਚ, ਉਸਨੇ ਨੌਕਰ ਨੂੰ ਫੁੱਲ ਵੱਲ ਜਾਂਦਾ ਦੇਖਿਆ ਤੇ ਸਮਝ ਗਈ ਕਿ ਨੌਕਰ ਫੁੱਲ ਤੋੜਨ ਚੱਲਿਆ। ਇਧਰ ਨੌਕਰ ਨੇ ਫੁੱਲ ਨੂੰ ਹੱਥ ਪਾਇਆ ਫੁੱਲ ਤੋੜਨ ਵਾਸਤੇ, ਉਧਰ ਉਸ ਬੱਚੀ ਨੇ ਉੱਚੀ ਸਾਰੀ ਇੱਕ ਤਰਲਾ ਲਿਆ

ਉਹਦਾ ਹੱਥ ਪਿਛਾ ਆਇਆ ਪਰ ਜਸਵੰਤ ਰਾਏ ਉਹ ਗੁੱਸੇ ਵਿਚ ਕਹਿਣ ਲੱਗਾ ਕਾਮਿਆਂ ਕੋਈ ਫੁੱਲ ਕਿਉਂ ਨੀ ਤੋੜਦਾ ਤੈਨੂੰ ਕਿਹਾ ਫੁੱਲ ਤੋੜ ਕਾਮੇ ਨੇ ਫਿਰ ਹੱਥ ਵਧਾਇਆ ਫੁੱਲ ਤੋੜਨ ਵਾਸਤੇ ਹੁਣ ਉਸ ਬੱਚੀ ਨੇ ਬਾਲਟੀ ਉੱਥੇ ਸੁੱਟ ਦਿੱਤੀ ਜਿਉਂ ਉਥੋਂ ਭੱਜੀ ਕਹਿੰਦੇ ਆ ਰਹੀ ਏ ਹਾਏ ਨਾ ਤੋੜ ਹਾਏ ਨਾ ਤੋੜ ਵੀਰਵੇ ਤੇ ਕਾਮਾ ਉਹਦਾ ਹੱਥ

ਆਪਣੀ ਘਰਵਾਲੀ ਦੇ ਨਾਲ ਚਕੋਦਰੇ ਦਾ ਫੁੱਲ ਲੈ ਕੇ ਜਦ ਦਿਓ ਸਿੱਖ ਦੇ ਘਰ ਪਹੁੰਚਿਆ, ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਉਸ ਵੇਲੇ ਇਹਨਾਂ ਕੀ ਤੱਕਿਆ, ਇੱਕ ਮੰਜੀ ਤੇ ਉਹ ਬੱਚੀ ਲੰਮੀ ਪਈ, ਬੇਸੁਰਤ ਹੈ। ਤੇ ਉਹ ਸਿੱਖ ਇਹਦੀ ਘਰਵਾਲੀ ਹੋਰ ਸਤਸੰਗੀ ਗੁਰਸਿੱਖ ਪਿਆਰੇ ਬੈਠੇ ਨੇ ਔਰ ਸਾਰੇ ਬੈਠ ਕੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਪਏ ਕਰਦੇ। ਬੱਚੀ ਦੀ ਹਾਲਤ ਜਸਵੰਤ ਰਾਏ ਦੇਖ ਕੇ ਉਹਦਾ ਹਿਰਦਾ ਭਰ ਆਇਆ, ਮਨ ਭਰ ਆਇਆ। ਜਸਵੰਤ ਰਾਏ ਅੱਗੇ ਹੋਇਆ, ਉਹਦੀ ਘਰਵਾਲੀ ਉਹ ਫੁੱਲ ਬੱਚੀ ਦੇ ਮੂੰਹ ਕੋਲ ਕੀਤਾ, ਕਹਿਣ ਲੱਗੇ, ਬੇਟਾ ਸਾਨੂੰ ਕੀ ਪਤਾ ਸੀ ਇਸ ਫੁੱਲ ਵਿਚ ਤੇਰੀ ਜਾਨ ਹੈ, ਜੇ ਪਤਾ ਹੁੰਦਾ ਤੇ ਫੁੱਲ ਕਦੀ ਨਾ ਤੋੜਦਾ। ਉੱਠ ਬੇਟਾ, ਅੱਖਾਂ ਖੋਲ, ਮੈਨੂੰ ਮਾਫ ਕਰ ਦੇ। ਬੱਚੀ ਨੇ ਅੱਖਾਂ ਖੋਲੀਆਂ, ਪਰ ਜਦ ਅੱਖਾਂ ਖੋਲੀਆਂ ਬਾਣੀ ਦਾ ਅਭਿਆਸ ਸੀ, ਬਾਣੀ ਪੜ੍ਹਦੀ ਨੇ ਅੱਖਾਂ ਖੋਲੀਆਂ। ਅੱਖਾਂ ਖੋਲ ਕੇ ਪਿਤਾ ਵੱਲ ਦੇਖਿਆ, ਪਿਤਾ ਦੇ ਗਲ ਵਿਚ ਗਲਵਕੜੀ ਪਾ ਕੇ ਉਹ ਬੱਚੀ ਕਹਿਣ ਲੱਗੀ, ਪਿਤਾ ਜੀ ਮੈਂ ਤੇ ਐਵੇਂ ਦੁਖੀ ਹੋਈ, ਮੈਨੂੰ ਤੇ ਹੁਣ ਸਮਝ ਆਏ ਫੁੱਲ ਸਾਡਾ ਨਹੀਂ, ਇਹ ਤੇ ਸਾਡੇ ਮਾਲਕ ਜਸਵੰਤ ਰਾਏ ਦਾ। ਜਸਵੰਤ ਰਾਏ ਕੋਲ ਬੈਠਾ ਤੇ ਬੱਚੀ ਕਹਿ ਰਹੀ ਹੈ, ਇਹ ਫੁੱਲ ਮੇਰਾ ਨਹੀਂ, ਬਾਗ ਤੁਹਾਡਾ, ਬੀਜ ਤੁਹਾਡੇ ਪੈਸਿਆਂ ਦਾ, ਖਾਦ ਤੁਹਾਡੇ ਪੈਸਿਆਂ ਦੀ, ਅਸੀਂ ਤੇ ਤੁਹਾਡੇ ਨੌਕਰ ਹਾਂ। ਮੈਂ ਤੇ ਐਵੇਂ ਗਿਲਾ ਕੀਤਾ। ਜਦ ਇਹ ਸੁਣਿਆ ਤੇ ਜਸਵੰਤ ਰਾਏ ਰੋਣ ਲੱਗ ਪਿਆ, ਕਹਿਣ ਲੱਗਾ, ਬੇਟਾ ਉਮਰ ਤੇਰੀ ਛੋਟੀ ਪਰ ਗੱਲ ਬੜੀ ਵੱਡੀ ਕਹੀ। ਸੱਚਮੁੱਚ ਗੁਰਸਿੱਖਾਂ ਦੇ ਹਿਰਦੇ ਬੜੇ ਵਿਸ਼ਾਲ ਹੁੰਦੇ। ਬੇਟਾ ਮੈਂ ਗੁਰੂ ਤੋਂ ਦੂਰ ਹੋ ਗਿਆ ਸਾਂ, ਪਰ ਤੇਰੇ ਸਦਕਾ ਹੁਣ ਮੈਂ ਵੀ ਗੁਰੂ ਕੋਲ ਚੱਲਾਂਗਾ। ਇਹ ਸਾਰੇ ਜਾਣੇ ਹੁਸ਼ਿਆਰਪੁਰ ਤੋਂ ਚੱਲੇ, ਆਨੰਦਪੁਰ ਸਾਹਿਬ ਪਹੁੰਚੇ, ਗੁਰੂ ਦਾ ਦਰਬਾਰ ਲੱਗਾ, ਸਾਰਿਆਂ ਮੱਥਾ ਟੇਕਿਆ, ਸਾਰੇ ਬੈਠ ਗਏ ਨੇ। ਇਹ ਬੱਚੀ ਹੱਥ ਵਿਚ ਚਕੋਦਰੇ ਦਾ ਫੁੱਲ ਫੜਿਆ, ਧਿਆਨ ਗੁਰੂ ਦੇ ਚਰਨਾਂ ਵੱਲ, ਕਦੀ ਗੁਰੂ ਦੇ ਚਿਹਰੇ ਵੱਲ। ਕੋਲ ਪਹੁੰਚੀ, ਸਾਹਮਣੇ ਫੁੱਲ ਰੱਖ ਕੇ ਜਦ ਕਲਗੀ ਧਰ ਪਿਤਾ ਨੂੰ ਮੱਥਾ ਟੇਕਿਆ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੱਚੀ ਨੂੰ ਆਪਣੀ ਗੋਦ ਚ ਬਿਠਾਇਆ, ਸਿਰ ਤੇ ਪਿਆਰ ਦਿੱਤਾ। ਕਹਿਣ ਲੱਗੇ, ਬੇਟਾ ਤੂੰ ਤੇ ਐਵੇਂ ਰੋਈ, ਐਵੇਂ ਦੁਖੀ ਹੋਈ ਜਿਸ ਦਿਨ ਤੂੰ ਬੀਜ ਬੋਇਆ। ਤੂੰ ਬੀਜ ਕੋਲ ਨਹੀਂ ਬੈਠੀ, ਬੇਟਾ ਤੂੰ ਤਾਂ ਮੇਰੇ ਕੋਲ ਬੈਠਦੀ ਰਹੀ। ਤੂੰ ਇਸ ਫੁੱਲ ਨੂੰ ਪਾਣੀ ਨਹੀਂ ਪਾਇਆ, ਤੂੰ ਤਾਂ ਮੈਨੂੰ ਪਾਣੀ ਪਿਆਉਂਦੀ ਰਹੀ ਹੈ। ਬੇਟਾ ਤੇਰਾ ਫੁੱਲ ਇਹ ਤਾਂ ਕਦੋਂ ਦਾ ਮੈਨੂੰ ਪਹੁੰਚ ਗਿਆ। ਇਹ ਸੁਣ ਕੇ ਜਸਵੰਤ ਰਾਏ ਉੱਠਿਆ, ਚਰਨਾਂ ਤੇ ਡਿੱਗ ਪਿਆ, ਬੜੀ ਮਾਇਆ ਵੀ ਭੇਟ ਕੀਤੀ, ਜੋ ਕੁਝ ਭੇਟਾ ਕਰ ਸਕਦਾ ਸੀ ਕੀਤਾ ਤੇ ਨਾਲੇ ਆਪਣਾ ਆਪ ਵੀ ਭੇਟ ਕੀਤਾ। ਪਾਤਸ਼ਾਹ ਕਰ ਕਿਰਪਾ, ਦੇ ਆਪਣੇ ਚਰਨਾਂ ਵਿਚ ਜਗ੍ਹਾ। ਸਤਿਗੁਰਾਂ ਨੇ ਕਿਰਪਾ ਕੀਤੀ, ਜਸਵੰਤ ਰਾਏ ਨੇ ਵੀ ਹੁਣ ਅੰਮ੍ਰਿਤ ਛਕਿਆ, ਘਰਵਾਲੀ ਨੇ ਵੀ ਅੰਮ੍ਰਿਤ ਛਕਿਆ, ਦਿਓ ਸਿੰਘ ਨੇ ਵੀ ਅੰਮ੍ਰਿਤ ਛਕਿਆ, ਇਹਨਾਂ ਸਾਰਿਆਂ ਪਰਿਵਾਰਾਂ ਨੇ ਅੰਮ੍ਰਿਤ ਛਕਿਆ। ਔਰ ਗੁਰੂ ਦੀਆਂ ਖੁਸ਼ੀਆਂ ਲੈ ਕੇ ਫਿਰ ਵਾਪਸ ਹੁਸ਼ਿਆਰਪੁਰ ਨੂੰ ਪਰਤੇ ਸਾਧ ਸੰਗਤ। ਪ੍ਰਭੂ ਦੇ ਪਿਆਰ, ਗੁਰੂ ਦੇ ਪਿਆਰ ਦੀ ਦੁਨੀਆ ਆਮ ਸੰਸਾਰੀ ਲੋਕਾਂ ਦੀ ਦੁਨੀਆ ਨਾਲੋਂ ਅਲੱਗ ਹੈ। ਦੁਨੀਆ ਬਣਾਉਣ ਵਾਲਾ ਇੱਕ ਪਰਮੇਸ਼ਰ ਹੈ, ਪਰ ਭਗਤਾਂ ਦਾ ਰੰਗ ਤੇ ਸੰਸਾਰੀ ਲੋਕਾਂ ਦਾ ਰੰਗ ਵੱਖਰਾ ਹੈ। ਆਓ ਕਰੀਏ ਅਰਦਾਸ, ਸੱਚੇ ਪਾਤਸ਼ਾਹ ਇਹੋ ਜਿਹਾ ਪਿਆਰ ਸਾਨੂੰ ਵੀ ਦੇ। ਇਨਸਾਨ ਇਨਸਾਨ ਨਾਲ ਪਿਆਰ ਕਰੇ, ਤੇਰੇ ਨਾਲ ਪਿਆਰ ਕਰੇ, ਇਨਸਾਨ
जिधर भी देखे उन तू नजर आवे ताकि दुनिया तू वैर विरोध नफरत खत्म होवे इंसान दा हिरदा प्यार नाल भर जावे।

ਲਕਸ਼ਮ ਰਾਸੀ ਜੋਨ ਪਰਮਾਇਆ, ਕਈ ਜਨਮ ਸੈਲ ਗਿਰ ਕਰਿਆ। ਲਕਸ਼ਮ ਰਾਸੀ ਜੋਨਾ ਚ ਬਰਮਦੇ ਬਰਮਦੇ ਆਇਆ ਸੇ ਪਾਤਸ਼ਾਹ ਤੇਰੇ ਦਰਬਾਰ। ਕਈ ਵਾਰੀ ਅਸੀਂ ਸੈਲ ਗਿਰ ਕਰਿਆ, ਕਈ ਵਾਰੀ ਅਸੀਂ ਪੱਥਰ ਦੀ ਜੂਨ ਪਹਾੜ ਬਣੇ, ਤੇ ਇੱਕ ਇੱਕ ਪਹਾੜ ਦੇ ਵੇਖੋ ਕਿਤਨਾ ਚਿਰ ਲੱਗ ਜਾਂਦਾ ਇੱਕ ਜੂਨ ਵਿੱਚ, ਤੇ ਇੱਕ ਜੂਨ ਵਿੱਚ ਇਤਨਾ ਚਿਰ ਲੱਗਦਾ ਹੈ ਕਿ ਲੱਖ ਚੌਰਾਸੀ ਜੂਨਾਂ ਵਿੱਚ ਦੇਖੋ ਕਿਤਨੇ ਸਮੇਂ ਬਾਅਦ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਉਸੇ ਪਾਤਸ਼ਾਹ ਦੇ ਦਰ ਤੇ ਸਾਰੇ ਜੋਗੜੀਆਂ ਕਰੀ ਸੇ ਪਾਤਸ਼ਾਹ, ਬਹੁਤੇ ਫੇਰ ਪਏ ਕਿਰਪਨ ਕੋ। ਅਸੀਂ ਲੱਖ ਚੌਰਾਸੀ ਜੂਨਾਂ ਤੋਂ ਫਿਰਦੇ ਫਿਰਦੇ ਹੁਣ ਤੁਹਾਡੇ ਦੁਆਰੇ ਤੇ ਆਏ ਹਾਂ, ਹੁਣ ਕਿਰਪਾ ਕਰੋ। ਬਹੁਤੇ ਫੇਰ ਪਏ ਕਿਰਪਨ ਕੋ, ਅਬ ਕਿਛ ਕਿਰਪਾ ਕੀਜੇ।

ਕਹੋ ਨਾਨਕ ਸਭ ਔਗੁਣ ਮੋਹ ਮੈਂ, ਸਭ ਔਗੁਣ ਮੋਹ ਮੈਂ। ਸ਼ੀਸ਼ ਨਿਵਾਏ ਟਿੰਗਲੀ ਗਲ ਬੰਦੇ ਜਲ ਉਚਾਵੇ, ਗੁੱਗੂ ਸੁਝ ਨ ਸੁਝਈ ਚੱਕਵੀ ਚੰਦ ਨ ਡਿੱਠਾ ਭਾਵੇ, ਸਿਮਲ ਬਿਰਖ ਨ ਸਫਲ ਹੋਵੇ ਚੰਦਨ ਵਾਸ ਨ ਬਾਂਸ ਸਮਾਵੇ। ਸੱਪੇ ਦੁੱਧ ਪਿਆਲੀਏ ਤੁਮੇ ਦਾ ਕੌੜਤ ਨ ਜਾਵੇ, ਨਿਉਂ ਥਲ ਚੰਬਲ ਚਿਚੜੀ ਲਹੂ ਪੀਵੇ ਦੁੱਧ ਨ ਖਾਵੇ।

ਮੈਂ ਤਨ ਵਸਾਂ ਜੋ ਥਾਂ ਚੰਬਲ ਚਿਚੜੀ ਲਹੂ ਪੀਵੇ ਦੁੱਧ ਨਾ ਖਾਵੇ ਸਭ ਔਗੁਣ ਮੈਂ ਤਨ ਵਸਾਂ।

ਪਰਮ ਸਤਿਕਾਰ ਗੁਰਸਾਹਿਬ ਸਿੰਘ ਜੀਓ, ਇੱਕ ਜਕਾਰਾ ਸਾਰੇ ਰਲ ਕੇ ਬੁਲਾਈਏ, ਬੋਲੇ ਸੋਨਿਆਲ ਵੀ ਇਕੱਠੇ ਔਰ ਸਤਿ ਸ੍ਰੀ ਅਕਾਲ ਵੀ ਇਕੱਠੇ। ਭਾਈ ਸਾਹਿਬ ਜੀ ਨੂੰ ਬੇਨਤੀ ਕਰਾਂਗੇ ਕਿ ਸੁਰ ਦੇਣ, ਆਓ ਸਾਰੇ ਕੋਲੋਂ ਰਸਨਾ ਪੁੱਤਰ।

ਪਹਿਲਾਂ ਇਹੋ ਹੀ ਹੁਕਮ ਕੀਤਾ ਕੇਸ ਨਹੀਂ ਕਟਾਣੇ, ਕਿਉਂਕਿ ਇਹ ਕੇਸ ਜਿਹੜੇ ਹਨ ਇਹ ਨੈਚੁਰਲ ਬਿਊਟੀ ਹਨ। ਆਮ ਕਈ ਵਾਰੀ ਇੱਕ ਸਵਾਲ ਕੀਤਾ ਜਾਂਦਾ ਕਿ ਵਾਲ ਕਿਉਂ ਰੱਖੇ ਹਨ, ਇਹ ਸਵਾਲ ਹੀ ਗਲਤ ਹੈ, ਜਦਕਿ ਸਵਾਲ ਇਹ ਹੋਣਾ ਚਾਹੀਦਾ ਵਾਲ ਕਿਉਂ ਕਟਾਏ, ਕੇਸ ਕਿਧਰੋਂ ਲਿਆ ਕੇ ਨਹੀਂ ਰੱਖੇ, ਇਹ ਸਰੀਰ ਦੇ ਨਾਲ ਹੀ ਕੁਦਰਤ ਨੇ ਸਾਨੂੰ ਬਖਸ਼ ਦਿੱਤੇ ਹਨ। ਸਾਡੇ ਦੇਸ਼ ਦੇ ਰਿਸ਼ੀ ਮੁਨੀ ਸਾਰੇ ਕੇਸਧਾਰੀ ਹੋਏ ਹਨ। ਕ੍ਰਿਸ਼ਨ ਜੀ ਮਹਾਰਾਜ ਨੂੰ ਕੇਸਵ ਕਿਹਾ ਜਾਂਦਾ ਹੈ, ਕੇਸਵ ਦਾ ਮਤਲਬ ਹੈ ਕੇਸਾਂ ਵਾਲਾ। ਸ੍ਰੀ ਰਾਮ ਚੰਦਰ ਜੀ ਮਹਾਰਾਜ ਉਹ ਵੀ ਕੇਸਾਧਾਰੀ ਸਨ, ਸ਼ਿਵਜੀ ਮਹਾਰਾਜ ਉਹ ਵੀ ਕੇਸਾਧਾਰੀ, ਹੋਰ ਵੀ ਵੱਡੇ ਵੱਡੇ ਰਿਸ਼ੀ ਮੁਨੀ ਸਾਰੇ ਕੇਸਾਧਾਰੀ ਹੋਏ ਹਨ। ਇਸਲਾਮ ਦੇ ਵਿੱਚ ਮੁਹੰਮਦ ਸਾਹਿਬ ਉਹ ਵੀ ਕੇਸਾਧਾਰੀ ਹੋਏ ਹਨ, ਔਰ ਈਸਾਈ ਧਰਮ ਵਿੱਚ ਈਸਾ ਜੀ ਉਹ ਵੀ ਕੇਸਾਧਾਰੀ ਹੋਏ ਹਨ। ਗੁਰੂ ਨਾਨਕ ਦੇ ਘਰ ਨੇ ਇਹ ਜਿਹੜਾ ਪੁਰਾਤਨ ਰੂਪ ਸੀ ਕੇਸਾਂ ਵਾਲਾ, ਇਹੋ ਹੀ ਦੁਬਾਰਾ ਇਨਸਾਨ ਨੂੰ ਬਖਸ਼ਿਆ ਔਰ ਕਿਹਾ ਕਿ ਇਸ ਦੀ ਸੰਭਾਲ ਕਰੋ। ਇਹ ਕੇਸ ਪਰਮਾਤਮਾ ਦੀ ਦੇਣ ਹਨ, ਕੋਈ ਗਿਫਟ ਦਿੰਦਾ ਹੈ, ਅਸੀਂ ਉਸਨੂੰ ਸੰਭਾਲ ਕੇ ਰੱਖਦੇ ਹਾਂ। ਇਹ ਜਿਹੜੇ ਕੇਸ ਹਨ ਇਹ ਵੀ ਪਰਮਾਤਮਾ ਦਾ ਗਿਫਟ ਹੈ, ਇਹ ਕੇਸ ਬਹੁਤ ਗਿਫਟ ਹਨ, ਇਹਨਾਂ ਨੂੰ ਸੰਭਾਲਣਾ ਸਾਡਾ ਫਰਜ਼ ਬਣਦਾ ਹੈ। ਕੁਝ ਨਾ ਸਮਝੇ ਕਾਰਨ, ਕੁਝ ਖੱਟੜ ਹੋਣੇ ਦੇ ਕਾਰਨ ਕੁਝ ਕਮੀਆਂ ਹਨ ਲੋਕਾਂ ਵਿੱਚ, ਜੋ ਕਿ ਮਨਾਂ ਦੇ ਵਿੱਚ ਦੁਬਦਾ ਈਰਖਾ ਪੈਦਾ ਕਰਦੀਆਂ ਹਨ। ਸਿੱਖ ਕੁਝ ਵੱਖਰੇ ਜਾਂ ਵੱਖਵਾਦੀ ਨਹੀਂ, ਸਿੱਖ ਕਿਧਰੋਂ ਬਾਹਰੋਂ ਨਹੀਂ ਆਏ, ਇਹ ਹਿੰਦੁਸਤਾਨ ਵਿੱਚੋਂ ਹੀ ਹੈ। ਔਰ ਇਹਨਾਂ ਨੂੰ ਇਹ ਰੂਪ ਦਿੱਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਸ਼ ਕੌਮ ਧਰਮ ਦੀ ਰੱਖਿਆ ਵਾਸਤੇ। ਸਿੱਖ ਪੰਥ ਸਾਜਿਆ ਮਜ਼ਲੂਮਾਂ ਦੀ ਰੱਖਿਆ ਵਾਸਤੇ, ਜੈਸਾ ਕਿ ਸਤਿਗੁਰੂ ਜੀ ਆਪ ਕਹਿੰਦੇ ਹਨ, ਧਰਮ ਚਲਾਵਨ ਸੰਤ ਵਾਰ, ਭਗਤਾਂ ਦੀ ਭਲੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਅਸੀਂ ਸੰਸਾਰ ਵਿੱਚ ਆਏ। ਇਹ ਜੋ 300 ਸਾਲਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ, ਇਸ ਨੂੰ ਸਾਰਾ ਸਿੱਖ ਜਗਤ ਔਰ ਦੇਸ਼ ਦੇ ਲੋਕ, ਵਿਦੇਸ਼ ਦੇ ਲੋਕ ਜਿਹੜੇ ਸਿੱਖ ਧਰਮ ਨਾਲ ਪਿਆਰ ਕਰਦੇ ਹਨ, ਸੂਝੀ ਰੱਖਦੇ ਹਨ, ਮਨੁੱਖਤਾ ਨਾਲ ਪਿਆਰ ਕਰਦੇ ਹਨ, ਉਹ ਅੱਜ ਦੇ ਦਿਨ ਨੂੰ ਸਰਬਸਾਂਝਾ ਦਿਨ ਮਨਾ ਰਹੇ ਹਨ। ਇੰਟਰਨੈਸ਼ਨਲ ਕੀਰਤਨ ਕੌਂਸਲ ਦੇ ਇਹ ਸਮੂਹ ਕੀਰਤਨੀ ਜਥੇ 1999 ਦੀ ਵਿਸਾਖੀ ਨੂੰ ਵਰਲਡ ਪੀਸ ਦੇ ਤੌਰ ਤੇ, ਵਿਸ਼ਵ ਸ਼ਾਂਤੀ ਦੇ ਤੌਰ ਤੇ ਮਨਾ ਰਹੇ ਹਨ, ਤਾਂ ਕਿ ਅਸੀਂ ਸੰਸਾਰ ਨੂੰ ਦੱਸ ਸਕੀਏ ਕਿ ਇਹ ਜਿਹੜਾ ਖਾਲਸਾ ਹੈ ਇਹ ਸਰਬੱਤ ਦੇ ਭਲੇ ਵਾਸਤੇ ਹੈ। ਜਦ ਵੀ ਕਿਸੇ ਵਿੱਚ ਗਿਰਾਵਟ ਆਵੇ, ਪੂਰਨਤਾਈਆਂ ਆਣ, ਤਾਂ ਫਿਰ ਉਸ ਨੂੰ ਸੰਭਾਲਣ ਵਾਸਤੇ ਇੱਕ ਨਵਾਂ ਰੂਪ ਦਿੱਤਾ ਜਾਂਦਾ ਹੈ। ਇਸੇ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਨਵਾਂ ਰੂਪ ਦਿੱਤਾ, ਅੰਮ੍ਰਿਤ ਦੀ ਰਾਤ ਦਿੱਤੀ ਔਰ ਕਹਿ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਪਰੋ ਨਿਵਾਸ। ਜਾਤਾਂ ਪਾਤਾਂ ਖਤਮ ਕਰਕੇ ਇੱਕ ਨਵਾਂ ਰੂਪ ਔਰ ਇੱਕ ਨਵੀਂ ਥਾਂ ਦਿੱਤੀ, ਤਾਂ ਕਿ ਹਿੰਦੁਸਤਾਨ ਦੇ ਲੋਕ ਜਿਹੜੇ ਜਾਤਾਂ ਪਾਤਾਂ ਵਿੱਚ ਊਚ ਨੀਚ ਵਿੱਚ ਵੰਡੇ ਹੋਏ ਹਨ, ਇਹ ਇੱਕ ਰੂਪ ਵਿੱਚ ਆ ਜਾਣ, ਇੱਕ ਬਾਣੀ ਨਾਲ ਜੁੜਨ, ਇੱਕ ਪਰਮਾਤਮਾ ਨਾਲ ਜੁੜਨ, ਇੱਕ ਹੋਣ। ਕਿਉਂਕਿ ਜਦੋਂ ਤੱਕ ਕਿਸੇ ਦੇਸ਼ ਵਿੱਚ ਏਕਾ ਨਹੀਂ ਹੁੰਦਾ, ਦੇਸ਼ ਦੇ ਵਾਸੀ ਇੱਕ ਹੋ ਕੇ ਨਹੀਂ ਰਹਿੰਦੇ, ਉਦੋਂ ਤੱਕ ਦੇਸ਼ ਕੌਮ ਧਰਮ ਦੀ ਰੱਖਿਆ ਨਹੀਂ ਹੋ ਸਕਦੀ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਹੋ ਹੀ ਮੰਗ ਕੀਤੀ ਔਰ ਇਹੋ ਹੀ ਉਪਦੇਸ਼ ਕੀਤਾ, ਇਹੋ ਹੀ ਮੰਗੋ, ਦੇ ਸ਼ਿਵਾ ਪਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੁ ਨਾ ਕਰ। ਸ਼ੁਭ ਕਰਮ ਕਰਦੇ ਰਹੀਏ, ਸ਼ੁਭ ਕਰਮ ਕਰਨ ਲੱਗਿਆਂ ਨਾ ਡਰੀਏ ਔਰ ਨਾ ਅਸੀਂ ਸੰਗੀਏ। ਇੰਟਰਨੈਸ਼ਨਲ ਕੀਰਤਨ ਕੌਂਸਲ ਵੱਲੋਂ ਸਾਰੇ ਸਿੱਖ ਜਗਤ ਨੂੰ, ਨਾਨਕ ਨਾਮ ਲੇਵਾ ਨੂੰ, ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਇਨਸਾਨਾਂ ਨੂੰ ਖਾਲਸੇ ਦੇ ਸਾਜਨਾ ਦਿਵਸ ਦੀ ਅਸੀਂ ਲੱਖ ਲੱਖ ਵਧਾਈ ਦਿੰਦੇ ਹਾਂ, ਅਤੇ ਨਾਲ ਹੀ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕਰਦੇ ਹਾਂ ਕਿ ਜੋ ਇਸ ਸਮੇਂ ਕੁਝ ਹੋਮੇ ਕਰਕੇ, ਕੁਝ ਨਾ ਸਮਝੇ ਕਰਕੇ ਆਪਸ ਵਿੱਚ
ਲੜਾਈਆਂ ਹੋ ਰਹੀਆਂ ਹਨ। ਦੁਬਦਾ ਈਰਖਾ ਹੈ, ਬੇਗਾਨਾ ਕੋਈ ਨਹੀਂ, ਸਾਰੇ ਹੀ ਆਪਣੇ ਹਨ, ਕਿਸੇ ਨੂੰ ਮਾੜਾ ਨਹੀਂ ਕਹਿਣਾ। ਜੈਸਾ ਸਤਿਗੁਰਾਂ ਦਾ ਵਾਕ ਹੈ, ਮੰਦਾ ਕਿਸੇ ਨਾ ਆਖ ਝਗੜਾ ਪਾਵਣਾ। ਜੇ ਕਿਸੇ ਨੂੰ ਆਪਣੇ ਕੋਲ ਲੈ ਕੇ ਆਉਣਾ ਹੋਵੇ ਤਾਂ ਫਿਰ ਉਸ ਦੀਆਂ ਬੁਰਾਈਆਂ ਨਹੀਂ ਦੇਖੀ ਦੀਆਂ, ਉਸ ਨੂੰ ਬੁਰਾ ਨਹੀਂ ਕਹੀਦਾ। ਹਾਂ, ਉਸ ਨੂੰ ਸਮਝਾਈਦਾ ਜ਼ਰੂਰ ਹੈ। ਆਓ ਫਿਰ ਆਪਾਂ ਕੁਝ ਸਮਾਂ ਸਿਮਰਨ ਕਰੀਏ, ਸਿਮਰਨ ਕਰਦਿਆਂ ਹੋਇਆਂ ਨਾਲ ਅਰਦਾਸ ਵੀ ਕਰੀਏ ਕਿ ਇਹ ਸਤਿਗੁਰ ਘਰ ਕਿਰਪਾ ਪੰਥ ਤੇਰਾ ਹੈ, ਇਹ ਸੰਸਾਰ ਤੇਰਾ ਹੈ, ਇਸ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ, ਪੰਥ ਵਿੱਚ ਏਕਤਾ ਬਖਸ਼ੋ ਤਾਂ ਜੋ ਪੇੜ ਪੈ ਰਹੇ ਹਨ ਇਹ ਦੂਰ ਹੋਣ ਔਰ ਅਸੀਂ ਸਾਰੇ ਇੱਕ ਹੋ ਸਕੀਏ। ਅਖੀਰ ਵਿੱਚ ਆਪਣੀ ਕੌਂਸਲ ਦੇ ਸਿੰਘ ਮੈਂਬਰਾਂ ਵੱਲੋਂ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ, ਦਾਸ ਭਾਈ ਬਲਵਿੰਦਰ ਸਿੰਘ ਰੰਗੀਲਾ ਚੰਡੀਗੜ੍ਹ ਵਾਲੇ, ਸੰਤ ਅਨੂਪ ਸਿੰਘ ਜੀ ਪੂਨਾ ਸਾਹਿਬ ਵਾਲੇ ਅਤੇ ਭਾਈ ਗੁਰਚਰਨ ਸਿੰਘ ਜੀ ਰਸੀਆ ਲੁਧਿਆਣੇ ਵਾਲੇ, ਸੰਤ ਨਿਰੰਜਨ ਸਿੰਘ ਜੀ ਜਵੱਦੀ ਕਲਾਂ ਵਾਲੇ, ਭਾਈ ਬਲਵੰਤ ਸਿੰਘ ਜੀ ਪ੍ਰੇਮੀ ਨਾਭੇ ਨੇ ਬੀਬੀਆਂ ਦਾ ਜਥਾ, ਭਾਈ ਸਾਧੂ ਸਿੰਘ ਜੀ ਦੇਹਰਾਦੂਨ ਵਾਲੇ, ਭਾਈ ਦਵਿੰਦਰ ਸਿੰਘ ਜੀ ਸੋਢੀ ਲੁਧਿਆਣੇ ਵਾਲੇ, ਭਾਈ ਜਸਵੀਰ ਸਿੰਘ ਜੀ ਪੌਂਟਾ ਸਾਹਿਬ ਵਾਲੇ, ਇਹ ਸਾਰੇ ਗੁਰੂ ਕੇ ਕੀਰਤਨ ਨੂੰ ਅਰਦਾਸ ਕਰਦੇ ਹਨ ਕਿ ਸਤਿਗੁਰੂ ਰਹਿਮਤ ਕਰੇ, ਉਹਦੇ ਨਿਆਰੇ ਪੰਥ ਦੀ ਹਮੇਸ਼ਾ ਚੜ੍ਹਦੀ ਕਲਾ ਹੋਵੇ, ਤਾਂ ਕਿ ਇਹ ਪੰਥ ਸਰਬੱਤ ਦਾ ਭਲਾ ਕਰਦਾ ਔਰ ਸਰਬੱਤ ਦਾ ਭਲਾ ਮੰਗਦਾ ਰਹੇ। ਆਓ ਸਰਬੱਤ ਦੇ ਭਲੇ ਵਾਸਤੇ ਆਪਾਂ ਕੁਝ ਸਮਾਂ ਰਲ ਕੇ ਸਿਮਰਨ ਕਰੀਏ ਔਰ ਨਾਲ ਸਿਮਰਨ ਕਰ

Why,

0: ਧੰਨ ਗੁਰੂ ਨਾਨਕ,
1: ਧੰਨ ਗੁਰੂ ਨਾਨਕ,
0: ਫਿਰ ਪਿਆਰ ਨਾਲ ਆਖੋ ਧੰਨ
1: ਗੁਰੂ ਨਾਨਕ,
0: ਧੰਨ ਗੁਰੂ ਨਾਨਕ। ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ, ਤੇਰੀ ਭੁੱਖ ਨੇ ਤਾਂ ਪਤਾ ਨਹੀਂ ਕਿਤਨਿਆਂ ਦਾ ਉਧਾਰ ਕਰਨਾ। ਜੇ ਤੈਨੂੰ ਭੁੱਖ ਨਾ ਲੱਗਦੀ ਤਾਂ ਸੱਜਣ ਠੱਗ ਦਾ ਉਧਾਰ ਕਿਵੇਂ ਹੁੰਦਾ? ਤੈਨੂੰ ਭੁੱਖ ਨਾ ਲੱਗਦੀ ਭੂਮੀਏ ਚੋਰ ਦਾ ਉਧਾਰ ਕਿਵੇਂ ਹੁੰਦਾ? ਮਰਦਾਨਿਆਂ ਪਤਾ ਨਹੀਂ ਕਿਤਨਿਆਂ ਦਾ ਅਜੇ ਉਧਾਰ ਹੋਣਾ, ਪਰ ਜੇ ਤੂੰ ਬਹੁਤ ਵਿਆਕੁਲ ਹੈ ਤਾਂ ਆ ਫਲ ਤੋੜ ਕੇ ਖਾ ਲੈ। ਇੱਕ ਅੱਕ ਦਾ ਬੂਟਾ ਹੈ, ਅੱਕ ਦੇ ਅੰਬ ਲੱਗੇ ਹਨ, ਖਖੜੀਆਂ ਲੱਗਦੀਆਂ ਹਨ।

ਨਾ ਬਈ ਨਾਲ ਨਾ ਬਣੀ ਕਿਉਂਕਿ ਪੱਲੇ ਰਿਜਕ ਨਾ ਬਣਦੇ ਪੰਛੀ ਤੇ ਦਰਵੇਸ਼ ਜਿੰਨਾ ਤਪਕਾ ਰੱਬ ਦਾ ਤਿੰਨਾ ਰਿਜਕ ਹਮੇਸ਼ ਜੋ ਤੇਰੀ ਪ੍ਰਾਰਬਤ ਹੈ ਉਹ ਤੈਨੂੰ ਮਿਲ ਹੀ ਜਾਏਗੀ ਪੱਲੇ ਨਹੀਂ ਬਣਨਾ ਇਸੇ ਤਰ੍ਹਾਂ ਬਚਨ ਬਿਲਾ

ਵੇਖੋ ਇਸ ਬਨ ਵਿਚ ਕਿਤਨੇ ਸੋਹਣੇ ਸੋਹਣੇ ਫਲ ਲੱਗੇ ਹਨ। ਮਰਦਾਨਿਆ ਇੱਥੇ ਬੜਾ ਖਤਰਨਾਕ ਬੰਦਾ ਰਹਿੰਦਾ, ਆਦਮ ਖੋਰ ਹੈ। ਉੱਥੇ ਨਾ ਜਾਂ ਮਹਾਰਾਜ, ਜਿੱਥੇ ਕੋਈ ਚੰਗੀ ਸ਼ੈ ਮਿਲਣ ਵਾਲੀ ਹੁੰਦੀ ਹੈ ਤੁਸੀਂ ਸਦਾ ਨਾ ਹੀ ਕਰ ਦਿੰਦੇ ਹੋ। ਚੰਗਾ ਭਾਈ, ਤੇਰੀ ਮਰਜ਼ੀ ਹੈ, ਕਿਉਂਕਿ ਕਿਸੇ ਦਾ ਉਧਾਰ ਹੋਣਾ ਸੀ।

0: ਕੀਤਾ ਤੇ ਤੇਲ ਜਿਲੇ ਉਬਲਣ ਲੱਗਾ ਨਾ ਤੇ ਮਰਦਾਨੇ ਨੂੰ ਚੁੱਕ ਕੇ ਕੜਾਈ ਵਿੱਚ ਸਿੱਟਣ ਹੀ ਲੱਗਾ ਸੀ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇਧਰ ਕਹਿਣ ਲੱਗੇ, ਬਾਲਿਆ ਆ ਮਰਦਾਨਾ ਫਿਰ ਭੌਜਲ ਵਿੱਚ ਫਸ ਗਿਆ। ਮਹਾਰਾਜ ਇਹ ਤੁਹਾਡੇ ਆਖੇ ਵੀ ਤਾਂ ਨਹੀਂ ਨਾ ਲੱਗਦਾ, ਬਚਨ ਵੀ ਤਾਂ ਨਹੀਂ ਮੰਨਦਾ ਨਾ। ਕਹਿਣ ਲੱਗੇ ਬਾਈ ਨਾਲ ਆਏ ਦੀ ਲੱਜ ਹੁੰਦੀ ਹੈ, ਨਾਲੇ ਸਾਨੂੰ ਇਹਦੇ ਨਾਲ ਬੜੇ ਕੰਮ ਹਨ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੰਤਰ ਦ੍ਰਿਸ਼ਟੀ ਨਾਲ ਉੱਥੇ ਪਹੁੰਚ ਗਏ ਤੇ ਜਾਂ ਮਰਦਾਨੇ ਨੂੰ ਤੇਲ ਵਿੱਚ ਸੁੱਟਣ ਲੱਗਾ ਤਾਂ ਤੇਲ ਠੰਡਾ ਸ਼ੀਤ ਵਰਗਾ ਹੋ ਗਿਆ। ਹੈਰਾਨ ਹੋ ਗਿਆ ਕੌਡਾ ਰਾਖਸ਼, ਭਾਈ ਅੱਗ ਬਲਦੀ ਹੈ, ਲਾਟਾਂ ਵੀ ਨਿਕਲ ਰਹੀਆਂ ਹਨ, ਪਰ ਇਨ੍ਹਾਂ ਵਿੱਚ ਗਰਮਾਈ ਕਿਧਰ ਗਈ ਹੈ? ਤੇਲ ਨੂੰ ਹੱਥ ਲਾਇਆ ਤਾਂ ਠੰਡਾ ਬਰਫ ਹੋਇਆ ਹੋਇਆ ਹੈ। ਤੇ ਮੁੜ ਕੇ ਵੇਖਦਾ ਤਾਂ ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਸੋਹਣੇ ਦੀਦਾਰ ਹੋ ਰਹੇ ਹਨ। ਦੀਦਾਰ ਕਰਦਿਆਂ ਹੀ, ਦਰਸ਼ਨ ਕਰਦਿਆਂ ਹੀ ਅੰਤਾ ਕਰਨ ਸ਼ੁੱਧ ਹੋ ਗਿਆ। ਉਹ ਪਿਛਲਾ ਸਮਾਂ ਯਾਦ ਆ ਗਿਆ ਜਦੋਂ ਸ਼ਰਾਪ ਹੋਇਆ ਸੀ, ਯਾਦ ਆ ਗਿਆ ਕਿ ਮੈਂ ਰਾਜਾ ਜਨਕ ਜੀ ਦੇ ਪਾਸ ਰਸੋਈਆ ਸਾਂ, ਬ੍ਰਾਹਮਣ ਸਾਂ, ਰਸੋਈ ਤਿਆਰ ਕਰਦਾ ਸਾਂ, ਪਰ ਮਹਾਂਪੁਰਖਾਂ ਦਾ ਸ਼ਪਤ ਰਿਖੀਆਂ ਦਾ ਭੋਜਨ ਸੀ ਤੇ ਜਦੋਂ ਭੋਜਨ ਬਣ ਗਿਆ ਤਾਂ ਮੇਰਾ ਮਨ ਲਲਚਾ ਗਿਆ, ਮੈਨੂੰ ਭੁੱਖ ਨੇ ਸਤਾਇਆ ਬੜਾ ਤੇ ਮੈਂ ਉਸ ਭੋਜਨ ਨੂੰ ਜੂਠਾ ਕਰ ਦਿੱਤਾ, ਖਾ ਲਿਆ। ਜਦੋਂ ਉਹ ਭੋਜਨ ਖਾ ਕੇ ਜੂਠਾ ਕਰ ਦਿੱਤਾ ਤਾਂ ਸਪਤ ਰਿਸ਼ੀ ਜਦੋਂ ਛਕਣ ਲੱਗੇ ਤਾਂ ਕਹਿਣ ਲੱਗੇ, ਭਾਈ ਅੱਜ ਇਸ ਭੋਜਨ ਵਿੱਚ ਕਿਸੇ ਨੇ ਝੂਠ ਵਰਤਾਈ ਹੈ, ਇਹ ਪਵਿੱਤਰਤਾ ਨਹੀਂ ਨਜ਼ਰ ਆ ਰਹੀ। ਜਾਂ ਪੁੱਛਿਆ ਤਾਂ ਇਹ ਝੱਟ ਮੰਨ ਗਿਆ, ਮਹਾਰਾਜ ਮੈਨੂੰ ਬੜੀ ਭੁੱਖ ਲੱਗੀ ਸੀ, ਮੈਂ ਇਸ ਲਈ ਇਹ ਅਵਗਿਆ ਕੀਤੀ ਤੇ ਰਾਜਾ ਜਨਕ ਨੇ ਸ਼ਰਾਪ ਦਿੱਤਾ ਸੀ, ਜਾਓ ਇਹ ਰਾਖਸ਼ਾ ਮਹਾਂਪੁਰਖਾਂ ਦਾ ਭੋਜਨ ਜੂਠਾ ਕਰ ਦਿੱਤਾ ਈ ਤੇ ਚਰਨਾਂ ਤੇ ਡਿੱਗ ਪਿਆ। ਮਹਾਰਾਜ ਤੁਹਾਡਾ ਬਚਨ ਤਾਂ ਕਦੇ ਖਾਲੀ ਨਹੀਂ ਜਾ ਸਕਦਾ, ਪਰ ਹੁਣ ਮੈਨੂੰ ਤਾਰੋਗੇ ਕਦੋਂ? ਆਖਿਆ ਤੂੰ ਨਿਮਰਤਾ ਦੇ ਨਾਲ ਬੇਨਤੀ ਕੀਤੀ ਹੈ, ਨਾਲੇ ਤੂੰ ਹਰ ਮਹਾਂਪੁਰਖ ਦੀ ਸੰਤਾਂ ਮਹਾਂਪੁਰਖਾਂ ਦੀ ਸੇਵਾ ਕਰਦਾ ਰਿਹਾ, ਰਸੋਈ ਦੀ ਸੇਵਾ ਕਰਦਾ ਰਿਹਾ, ਜਾਂ ਤੈਨੂੰ ਆਪ ਨਿਰੰਕਾਰ ਆਪ ਨਾਰਾਇਣ ਕਲਾਧਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਆਉਣਗੇ ਕਲਯੁਗ ਦੇ ਵਿੱਚ, ਉਹਨਾਂ ਦੇ ਹੱਥੀ ਤੇਰਾ ਉਧਾਰ ਹੋਵੇਗਾ। ਪਰ ਆ ਸ਼ੀਸ਼ਾ ਨਾਲ ਰੱਖੀ ਆਪਣੇ, ਇਸ ਵਿੱਚੋਂ ਆਪਣਾ ਮੁਖ ਵੇਖ ਲਿਆ ਕਰੀ, ਜਦੋਂ ਤੈਨੂੰ ਇਹਦੇ ਵਿੱਚੋਂ ਮਨੁੱਖਾਂ ਵਾਲਾ ਮੁਖ ਨਜ਼ਰ ਆਵੇ ਨਾ, ਸਮਝ ਲਈ ਕਿ ਅੱਜ ਤੇਰੇ ਉਧਾਰ ਹੋਣ ਦਾ, ਤੇਰੀ ਕਲਿਆਣ ਹੋਣ ਦਾ ਦਿਨ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਬੜਿਆਂ ਬੜਿਆਂ ਨੂੰ ਖਾਂਦਾ ਰਿਹਾ, ਪਰ ਅੱਜ ਜਦੋਂ ਗੁਰੂ ਨਾਨਕ ਦਾ ਦੀਦਾਰ ਹੋਇਆ ਤੇ ਵੇਖਦਾ ਸ਼ੀਸ਼ੇ ਵਿੱਚੋਂ ਆਪਣਾ ਚਿਹਰਾ ਤਾਂ ਦੇਵਤਿਆਂ ਵਰਗਾ ਚਿਹਰਾ ਨਜ਼ਰ ਆਇਆ। ਉਹ ਸਾਰੀ ਘਟਨਾ ਜੋ ਸੀ ਉਹ ਫਿਲਮ ਵਾਂਗੂ ਅੱਖਾਂ ਕੋ ਲੰਘ ਗਈ ਤੇ ਨੇਤਰਾਂ ਤੋਂ ਜਲ ਨਹੀਂ ਰੁਕਦਾ, ਚਿਰਨਾਂ ਤੇ ਡਿੱਗ ਪਿਆ। ਉਹ ਮੇਰਾ ਦੇ ਸਾਈ, ਬਖਸ਼ਿਸ਼ਾਂ ਦੇ ਸਾਗਰ, ਤੂੰ ਮੇਰੇ ਪਾਪਾਂ ਤੇ ਰੀਝ ਕੇ ਆਇਆ।

ਕਾਸ਼ਤੀ ਕਰੋ, ਮੈਂ ਕੋਈ ਤੁਹਾਡੀ ਸੇਵਾ ਕਰਾਂ। ਤੇ ਜੰਗਲ ਵਿੱਚ ਜਾ ਕੇ ਸੋਹਣੇ ਸੋਹਣੇ ਫਲ ਲਿਆਇਆ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਲਿਆ ਰੱਖੇ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਮਿਹਰ ਦਾ ਹੱਥ ਜਦੋਂ ਕੌਡੇ ਰੱਖ

0: ਦੇਵ ਲੋਕ ਵਿੱਚ ਭੇਜ ਦਿੱਤਾ, ਜਾ ਬਈ ਤੇਰੇ ਗੁਨਾਹ ਬਖਸ਼ੇ, ਉਚਾਰਨ ਕਰੋ ਸ਼੍ਰੀ
1: ਵਾਹਿਗੁਰੂ,
0: ਕਿਉਂਕਿ ਆਪ ਪਾਪੀਆਂ ਨੂੰ ਜੋ ਉਤਾਰਨ ਲਈ ਆਏ ਸਨ। ਇਸੇ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਥਾਂ ਥਾਂ ਤੇ ਜਾ ਕੇ ਨਾਮ ਦਾ ਛੱਟਾ ਦੇ ਕੇ ਸੱਚ ਦੇ ਰਸਤੇ ਜੋੜ ਦਿੱਤਾ। ਸਾਰੀ ਨਗਰੀ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਣ ਲੱਗੀ।

ਬਾਬਾ ਜੀ ਦੇ ਚਰਨਾਂ ਚ ਰਿਹਾ। ਦੋ ਚਾਰ ਦਿਹਾੜੇ ਨਾਨਕ ਸਰ ਠਾਠ ਵਿਖੇ ਬਾਬਾ ਜੀ ਦੇ ਚਰਨਾਂ ਵਿਚ ਸੇਵਾ ਕਰਦੇ ਰਹੇ ਪਤੀ ਪਤਨੀ ਤੇ ਨਾਲ ਨਾਲ ਹਰ ਵੇਲੇ ਪੰਕਤੀ ਪੜਦੇ ਸਨ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿੱਧ ਤੇ ਪਰਮੇਸ਼ਵਰ ਦੀ ਬਖਸ਼ਿਸ਼ ਹੋਈ ਕਿਉਂਕਿ ਮਹਾਂਪੁਰਖਾਂ ਦੀ ਗਵਾਹੀ ਸੀ। ਸਾਡੀ ਅਰਦਾਸ ਪਰਮੇਸ਼ਵਰ ਤੱਕ ਨਹੀਂ ਪਹੁੰਚ ਸਕਦੀ ਕਿਉਂਕਿ ਸਾਡਾ ਪਰਮੇਸ਼ਵਰ ਨਾਲ ਕੋਈ ਸੰਬੰਧ ਹੀ ਨਹੀਂ, ਪਰ ਨਾਮ ਜਪਣ ਵਾਲੇ ਉਹ ਤਾਂ ਹਰ ਵੇਲੇ ਚੇਤੇ ਰੱਖਦੇ ਹਨ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਅਰਦਾਸ ਅਕਾਲ ਪੁਰਖ ਕਦੇ ਬਿਰਥੀ ਨਹੀਂ ਜਾਣ ਦਿੰਦਾ। ਤਾਂ ਇਹ ਨਾਮ ਜਪਣ ਵਾਲਿਆਂ ਦੀ ਸ਼ਰਨ ਵਿਚ ਆਏ ਸਨ ਪਰਮੇਸ਼ਵਰ ਨੇ।

ਇਹ ਪੰਕਤੀ ਪੜਦੇ ਰਹਿਣਾ ਤੇ ਇਸ ਜ਼ਮੀਨਦਾਰ ਦੀ ਪਿਤਾ ਦੀ ਤਰ੍ਹਾਂ ਸੇਵਾ ਕਰਨੀ। ਇਹ ਦੰਪਤੀ ਉਹਨਾਂ ਦੇ ਨਾਲ ਚਲੇ ਗਏ ਤੇ ਪਿਤਾ ਵਾਂਗ ਸੇਵਾ ਕਰਨੀ ਤੇ ਹਰ ਵੇਲੇ ਰਸਨਾ ਤੋਂ ਆਖਣਾ ਪ੍ਰਭ।

ਕਲਯੁਗ ਨੇ ਬੜਾ ਹੀ ਭਿਆਨਕ ਰੂਪ ਬਣਾਇਆ ਤੇ ਬਾਬਾ ਜੀ ਨਿਰੰਕਾਰ ਦੇ ਚਰਨਾਂ ਵਿੱਚ ਜੁੜੇ ਹੋਏ ਸਨ। ਜਦੋਂ ਇਹ ਆ ਕੇ ਸਾਹਮਣੇ

ਟੁੰਡਾ ਖੜਕਾ ਕੇ ਆਖਿਆ ਵੀ ਕੌਣ ਹੈ, ਬੋਲਦਾ ਕਿਉਂ ਨਹੀਂ? ਤਾਂ ਇਸਨੇ ਆਖਿਆ ਮੈਨੂੰ ਨਹੀਂ ਜਾਣਦੇ, ਇਸ ਯੁੱਗ ਦਾ ਰਾਜਾ ਮੈਂ ਹਾਂ ਕਲ ਯੁੱਗ। ਤੇ ਬਾਬਾ ਜੀ ਨੇ ਆਖਿਆ ਬਈ ਅਸੀਂ ਤਾਂ ਦੁਨੀਆਂ ਛੱਡੀ ਘਰ ਬਾਹਰ ਤੇ ਆ ਗਿਆ,

ਜਿਹੜੀ ਸੁਖਮਨੀ ਦੀ ਬਾਣੀ ਤੁਸੀਂ ਪੜ੍ਹਦੇ ਸੁਣਦੇ ਹੋ ਨਾ, ਇਹਦੀ ਇੰਨੀ ਸਮਰੱਥ ਹੈ ਕਿ ਮੈਂ ਆਪ ਦੇ ਨੇੜੇ ਵੀ ਨਹੀਂ ਆ ਸਕਦਾ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਤਾਂ ਬਾਬਾ ਜੀ ਮੁਸਕਰਾ ਪਏ, ਆਖਿਆ ਚੰਗਾ ਕਲਯੁਗ ਤੂੰ ਆਪਣਾ ਇਲਾਜ ਆਪ ਦੱਸ ਚੱਲਿਆ ਵੀ ਮੈਨੂੰ ਸੁਖਮਨੀ ਤੋਂ ਡਰ ਲੱਗਦਾ। ਤਾਂ ਉਸ ਦਿਨ ਸਾਰੀ ਸੰਗਤ ਨੂੰ ਬਾਬਾ ਜੀ ਨੇ ਬਚਨ ਕਰ ਦਿੱਤਾ ਬਈ ਹੁਣ ਆਪਾਂ ਧੁਰਾ ਬੰਨਣਾ। ਸੇਵਕਾਂ ਨੇ ਆਖਿਆ ਗਰੀਬ ਨਿਵਾਜ ਅਲਪਤ ਹਾਂ, ਕੁਝ ਸਮਝ ਨਹੀਂ ਲੱਗੀ। ਆਖਿਆ ਜਿਵੇਂ ਗੱਡੇ ਦੇ ਹੇਠਾਂ ਦੋਨੇ ਪਹੀਆਂ ਦੇ ਵਿਚਾਲੇ ਧੁਰਾ ਹੁੰਦਾ ਨਾ, ਇਸ ਤਰ੍ਹਾਂ ਆਪਾਂ ਧੁਰਾ ਬੰਨਣਾ।

ਸੱਚ ਹੈ ਪਿਆਰੀ ਸਾਧ ਸੰਗਤ, ਬੇਸ਼ੱਕ ਸ਼੍ਰੀ ਨਾਨਕ ਸਰ ਸਾਹਿਬ ਵਿਖੇ ਮਾਇਆ ਦਾ ਮੱਥਾ ਨਹੀਂ ਟੇਕਿਆ ਜਾਂਦਾ, ਪਰ ਗੁਰੂ ਨਾਨਕ ਹੀ ਜਾਣੇ ਕਿੱਥੋਂ ਕਿੱਥੋਂ ਨਾਮ ਦੇ ਵਿਆਹ ਜਾਣ ਲਈ ਅੱਜ ਤੱਕ ਸੰਗਤਾਂ ਆਉਂਦੀਆਂ ਨੇ।

ਉਹ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਚੱਲ ਰਹੇ ਨੇ ਤੇ ਕਲ ਯੁਗ ਫਿਰ ਆ ਨਹੀਂ ਸਕੇ। ਜਦੋਂ ਬਾਬਾ ਆਨੰਦ ਸਿੰਘ ਜੀ ਚੋਲਾ ਛੱਡ ਗਏ, ਕਿਉਂਕਿ ਪਿਆਰਿਓ ਮਹਾਂਪੁਰਖ ਤਾਂ ਬਦਲਾ ਦੀ ਨਿਆਈ ਹੁੰਦੇ ਨੇ।

ਚੋਲਾ ਬਦਲਣ ਲੱਗਿਆ ਕੋਈ ਦੇਰ ਨਹੀਂ ਲਗਾਉਂਦੇ। ਆਖਿਆ ਹਾਥੀ ਨੂੰ ਤਾਂ ਕੱਚੀ ਤੰਦ ਤੋੜਨ ਵੇਲੇ ਵੀ ਸਮਾਂ ਲੱਗ ਸਕਦਾ, ਪਰ ਮਹਾਂਪੁਰਖ ਚੋਲਾ ਬਦਲਦਿਆਂ ਇੱਕ ਨਿਮਖ ਵੀ ਨਹੀਂ ਲਗਾਉਂਦੇ। ਮਹਾਂਪੁਰਖ ਤਾਂ ਚੋਲਾ ਇੰਝ ਛੱਡ ਜਾਂਦੇ ਨੇ ਜਿਵੇਂ ਸੱਪ ਆਪਣੀ ਕੁੰਜ ਛੱਡ ਜਾਂਦਾ। ਸਾਧ ਸੰਗਤ ਬੋਲੋ ਸ਼੍ਰੀ ਵਾਹਿਗੁਰੂ। ਬਾਬਾ ਜੀ ਜਦੋਂ ਚੋਲਾ ਛੱਡ ਗਏ, ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨੇ ਸੇਵਾ ਸੰਭਾਲੀ, ਤਾਂ ਉਸ ਵੇਲੇ ਵੀ ਕਲਯੁਗ ਨੇ ਆ ਕੇ ਅਵਗਿਆ ਕਰਨੀ ਚਾਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਤਾਂ ਬਾਬਾ ਜੀ ਨੇ ਫਿਰ ਬਾਬਾ ਈਸ਼ਰ

ਬੇਅੰਤ ਬਾਣੀ ਦੇ ਪ੍ਰਵਾਹ ਸ੍ਰੀ ਨਾਨਕ ਸਰ ਵਿਖੇ ਚੱਲ ਰਹੇ ਨੇ। ਸੰਗਤਾਂ ਆ ਕੇ ਆਪਣੀਆਂ ਅਰਦਾਸਾਂ ਕਰਦੀਆਂ ਨੇ, ਬਾਬਾ ਜੀ ਦੀਆਂ ਖੁਸ਼ੀਆਂ ਲੈਂਦੀਆਂ।

ਤਾਕੀਦ ਕਰਦੇ ਸਨ ਬਈ ਰੱਬ ਨੂੰ ਵਿਸਰਿਆ ਹੋਇਆ ਕਿ ਰੱਬ ਨੂੰ ਚੇਤੇ ਰੱਖਿਆ। ਜੇ ਆਖਣਾ ਬਾਬਾ ਜੀ ਵਿਸਰਿਆ ਤਾਂ ਕਹਿਣਾ ਬਈ ਹੁਣ ਸਮੇਂ ਨੂੰ ਸੰਭਾਲ ਲੈ, ਚੇਤੇ ਕਰ ਲੈ, ਕਿਉਂਕਿ ਮਹਾਂਪੁਰਖਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ, ਕੋਈ ਲਾਲਚ ਨਹੀਂ ਹੁੰਦਾ। ਉਹਨਾਂ ਨੂੰ ਤਾਂ ਆਏ ਦੀ ਖੁਸ਼ੀ ਨਹੀਂ ਹੁੰਦੀ, ਗਏ ਦਾ ਗਮ ਨਹੀਂ ਹੁੰਦਾ। ਉਹ ਤਾਂ ਕੇਵਲ ਨਿਰੰਕਾਰ ਨਾਲ ਜੋੜਦੇ ਨੇ। ਉਹਨਾਂ ਪੂਰਨਿਆਂ ਤੇ ਫਿਰ ਬਾਬਾ ਈਸ਼ਰ ਸਿੰਘ ਜੀ ਚੱਲੇ। 13 ਵਰਿਆਂ ਦੇ ਨਿੱਕੇ ਜੇ ਸਮੇਂ ਅੰਦਰ ਬਾਬਾ ਈਸ਼ਰ ਸਿੰਘ ਜੀ ਨੇ 7 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ, ਕਿਉਂਕਿ ਜੋਤ ਤਾਂ ਬਾਬਾ ਨੰਦ ਸਿੰਘ ਜੀ ਦੀ ਮਹਾਰਾਜ ਦੀ ਹੀ ਸੀ ਨਾ। 7 ਲੱਖ ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾ ਦਿੱਤਾ। ਜਦੋਂ ਆਪ ਪਟਨੇ ਵਿੱਚ ਗਏ ਤੇ ਸਰਦਾਰ ਬਖਸ਼ੀ ਸਿੰਘ ਨੇ ਅਰਦਾਸ ਕੀਤੀ, ਬਾਬਾ ਜੀ ਥੋੜੇ ਦਿਨ ਹੋਰ

ਇਹਨੇ ਮਨ ਵਿੱਚ ਸੋਚਿਆ 50,000 ਰੁਪਿਆ ਦੇ ਦੇਵਾਂਗਾ। ਬਾਬਾ ਜੀ ਹਿਰਦੇ ਦੀ ਪੱਟੀ ਵਾਚ ਗਏ ਤੇ ਕਹਿਣ ਲੱਗੇ ਵੀ ਇਹ ਤਾਂ ਥੋੜੀ ਹੈ। ਫਿਰ ਮਨ ਵਿੱਚ ਕਹਿੰਦਾ 1,00,000 ਰੁਪਿਆ ਦੇ ਦਿਆਂਗਾ। ਉਸ ਵੇਲੇ 1,00,000 ਬਹੁਤ ਹੁੰਦਾ ਸੀ ਤੇ ਬਾਬਾ ਜੀ ਨੇ ਫਿਰ ਆਖਿਆ ਵੀ ਪੇਟਾ ਥੋੜੀ ਹੈ, ਮਹਾਂਪੁਰਖੋ ਜੋ ਮੰਗੋਗੇ ਦੇਵਾਂਗਾ। ਆਖਿਆ ਬਚਨ ਹੈ।

ਪੈਸੇ ਲੈ ਗਿਆ, ਸੇਵਾ ਲੈ ਗਿਆ, ਮਾਇਆ ਲੈ ਗਿਆ, ਪਰ ਐਸੇ ਮਹਾਂਪੁਰਖ ਜਿਨ੍ਹਾਂ ਨੇ ਮੈਨੂੰ ਤਾਰਨ ਦਾ ਸੋਚਿਆ ਤਾਂ ਚਰਨਾਂ ਤੇ ਗਿਰਿਆ ਮਹਾਰਾਜ ਬਖਸ਼ ਲਓ, ਤਾਂ ਇਸਨੇ ਵੀ ਅੰਮ੍ਰਿਤ ਛਕਿਆ ਤੇ ਹੋਰ ਇਸ ਨੂੰ ਦੇਖ ਕੇ ਹਜ਼ਾਰਾਂ ਸੰਗਤਾਂ ਨੇ ਅੰਮ੍ਰਿਤ ਛਕਿਆ। ਇਹ ਸਨ ਬਾਬਾ ਜੀ ਦੇ ਤਾਰਨ ਦੇ ਢੰਗ, ਨਾਮ ਜਪਾਵਣ ਦੇ ਨਿਰਾਲੇ ਢੰਗ ਸਨ ਬਾਬਾ ਜੀ ਦੇ। ਜੋ ਕੋਈ ਵੀ ਆਉਂਦਾ ਉਸ ਨੂੰ ਨਾਮ ਜਪਾਉਣ ਦੇ, ਤਾਂ ਅੱਜ ਨਾਮ ਜਪਿਆ ਜਿੱਥੇ ਬੈਸਣ ਸਾਧ ਜਨ ਸੋਥਾਨ ਸੁਹੰਦਾ।

ਨਿਰੰਕਾਰ ਦੇ ਕਰੋ ਬਖਸ਼ੀਆਂ ਹੋਈਆਂ ਰੂਹਾਂ ਜੋ ਸੰਸਾਰ ਵਿੱਚ ਆ ਕੇ ਇਹ ਚੇਤਾ ਕਰਾਉਂਦੀਆਂ ਨੇ ਕਿ ਇਹ ਜੀਵ ਤੂੰ ਨਿਰੰਕਾਰ ਨੂੰ ਕਿਉਂ ਵਿਸਾਰਿਆ ਜਿਸ ਪਰਮੇਸ਼ਵਰ ਨੇ ਤੈਨੂੰ ਏਡੀ ਅਮੋਲਕ ਦੇਹੀ ਏਡਾ ਅਮੋਲਕ ਸਮਾਂ ਬਖਸ਼ਿਆ ਤੂੰ ਉਸ ਨਿਰੰਕਾਰ ਨੂੰ ਕਿਉਂ ਵਿਸਾਰਿਆ ਪਿਆਰੀ ਸਾਧ ਸੰਗਤ ਐਸੇ ਸੰਤ ਬ੍ਰਹਮ ਗਿਆਨੀ ਮਹਾਂਪੁਰਖ ਸੰਸਾਰ ਵਿੱਚ ਨਿਤ ਅਵਤਾਰ ਹੁੰਦੇ ਨੇ ਤੇ ਭੁੱਲੇ ਭਟਕੇ ਲੋਕਾਂ ਨੂੰ ਮੁੜ ਸਮਤ ਲਾ ਕੇ ਵਾਹਿਗੁਰੂ ਨਾਲ ਜੋੜਦੇ ਨੇ ਐਸੇ ਮਹਾਂਪੁਰਸ਼ਾਂ ਦੀ ਗਾਥਾ ਅੱਜ ਆਪਾਂ ਸਾਰੇ

ਮੋਹਾਂ ਨੂੰ ਬਾਬਾ ਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲਿਆਂ ਨੇ ਨਿਰੰਕਾਰ ਨਾਲ ਜੋੜਿਆ, ਕਿਉਂਕਿ ਆਏ ਤਾਂ ਅਸੀਂ ਨਿਰੰਕਾਰ ਦੇ ਘਰੋਂ ਹਾਂ, ਪਰ ਸੰਸਾਰ ਵਿੱਚ ਆ ਕੇ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ। ਤਾਂ ਬ੍ਰਹਮ ਗਿਆਨੀ ਮਹਾਂਪੁਰਖ ਰੱਬ ਦੇ ਪਿਆਰੇ ਇਹ ਸਾਨੂੰ ਯਾਦ ਦਿਲਾਉਂਦੇ ਨੇ, ਬਈ ਤੂੰ ਨਾਮ ਜਪਣਾ। ਐਸੇ ਮਹਾਂਪੁਰਖ ਸਨ ਬਾਬਾ ਜੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਸ੍ਰੀ ਗੁਰੂ ਨਾਨਕ ਸੱਚੇ ਪਾਤਸ਼ਾਹ

സച്ചേ പാശ്ചാതേ ചരണാനലായ ബാബാ ജി ദേ ദർശൻ ഹി ഏസേ സൻ കി ജോ കോഈ വി കർദാ സീ നാം ജപൺ വാലിയാ ദേ ദർശൻ ਤੇ ਫਿਰ ਆਪੇ ਪਿਆਰ ਨਾਲ ਮੁੱਖ ਆਖਦਾ ਸੀ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਨਾਮ ਜਪਣ ਵਾਲਿਆਂ ਦੇ ਦਰਸ਼ਨ ਵਡਭਾਗਿਆਂ ਨੂੰ ਹੁੰਦੇ ਨੇ ਹਜੂਰ ਬਾਣੀ ਚ ਕਹਿੰਦੇ ਨੇ ਇਹ ਨਿਸ਼ਾਨੀ ਸਾਧਕੀ ਜਿਸ ਭੇਟਤ ਤਰੀ ਇਹ ਮਹਾਂਪੁਰਖ ਦੀ ਨਿਸ਼ਾਨੀ ਹੈ ਜਿਸ ਨੂੰ ਮਿਲਦਿਆਂ ਹੀ ਅਕਾਲ ਪੁਰਖ ਚੇਤੇ ਆ ਜਾਵੇ ਕਿਉਂਕਿ ਜਿਹੜੇ ਨਾਮ ਜਪਣ ਵਾਲੇ ਹੁੰਦੇ ਨੇ ਇਹਨਾਂ ਦੇ ਰੋਮ ਰੋਮ ਵਿੱਚ ਵਾਹਿਗੁਰੂ ਵਸਿਆ ਹੁੰਦਾ ਬਾਬਾ ਜੀ ਨੇ ਕਠੋਰ ਤਪ ਕਰਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਰਿਝਾਇਆ ਸਾਰੀ ਸਾਰੀ ਰਾਤ ਬਾਬਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਖੜੇ ਹੋ ਕੇ ਚਵਰ ਕਰਨਾ ਜਦੋਂ ਇੱਕ ਵੇਰਾ ਸੰਤ ਜਸਵੰਤ ਸਿੰਘ ਜੀ ਨੇ ਬਾਬਾ ਜੀ ਨੂੰ ਆਖਿਆ ਇਹ ਰੱਬ ਦੇ ਪਿਆਰੇ ਆਪਾਂ ਨਾਮ ਜਪਣ ਵੱਲ ਤੁਰੇ ਤਾਂ ਹਾਂ ਤੇ ਨਿਤ ਅਰਦਾਸ ਵੀ ਕਰਦੇ ਹੇ ਨਿਰੰਕਾਰ ਤੇਰੇ ਨਾਲ ਸਾਡੀ ਪ੍ਰੀਤ ਹੈ ਪਰ ਜਿਵੇਂ ਮਹਾਂਪੁਰਖੋ ਧੰਨੇ ਨੇ ਠਾਕੁਰ ਨੂੰ ਭੋਗ ਲਵਾਇਆ ਸੀ ਕਿ ਸਾਡੀ ਪ੍ਰੀਤ ਵੀ ਐਸੀ ਹੈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੱਖ ਹੋ ਕੇ ਸਾਡਾ ਭੋਗ ਲਾਉਣ ਤੇ ਬਾਬਾ ਜੀ ਮੁਸਕਰਾ ਪਏ ਆਖਣ ਲੱਗੇ ਜਸਵੰਤ ਸਿੰਘ ਜੀ ਇਸ ਪ੍ਰਸੰਨਤਾ ਨੂੰ ਹਾਸਲ ਕਰਨ ਦੇ ਲਈ ਕਾਲਣਾ ਵੀ ਅੱਤ ਦੀ ਕਮਾਈ ਕਰਨੀ ਪਏਗੀ ਬਹੁਤ ਕਾਲਣਾ ਕਰਨੀ ਪਏਗੀ ਤੇ ਬਾਬਾ ਜਸਵੰਤ ਸਿੰਘ ਜੀ ਕਹਿਣ ਲੱਗੇ ਰੱਬ ਦੇ ਪਿਆਰੇ ਹੋ ਦੁਨੀਆਂ ਨੂੰ ਛੱਡਿਆ ਘਰ ਬਾਰ ਤਿਆਗਿਆ ਜੰਗਲਾਂ ਵਿੱਚ ਆ ਕੇ ਸਮਾਧੀਆਂ ਲਾਈਆਂ ਤੇ ਜੇਕਰ ਗੁਰੂ ਨਾਨਕ ਦੇ ਦਰਸ਼ਨ ਵੀ ਨਾ ਹੋਏ ਤਾਂ ਇਹ ਜਨਮ ਕਿਸ ਲੇਖੇ ਤਾਂ ਬਾਬਾ ਜੀ ਨੇ ਆਖਿਆ ਫਿਰ ਅੱਜ ਤੋਂ ਇਹ ਪ੍ਰਣ ਕਰ ਲਓ ਕਿ ਜਿਤਨਾ ਚਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਧੰਨ ਗੁਰੂ ਨਾਨਕ ਪ੍ਰਤੱਖ ਆ ਕੇ ਭੋਗ ਨਹੀਂ ਲਗਾਉਂਦੇ ਅਸੀਂ ਵੀ ਉਤਨਾ ਚਿਰ ਪ੍ਰਸਾਦ ਨਹੀਂ ਛਕਣਾ ਬਾਬਾ ਜੀ ਨੇ ਅਰਦਾਸ ਕੀਤੀ ਤੇ ਆਖਿਆ ਜਿਵੇਂ ਲਾਲੋ ਨੇਕ ਦੀ ਕਮਾਈ ਕਰਕੇ ਲਿਆਇਆ ਸੀ ਤੇ ਗੁਰੂ ਨਾਨਕ ਨੇ ਪ੍ਰਸਾਦ ਛਕਿਆ ਸੀ ਅਸੀਂ ਵੀ ਅੱਜ ਤੋਂ ਜੰਗਲਾਂ ਵਿੱਚੋਂ ਲੱਕੜਾਂ ਕੱਟ ਕੇ ਉਹਨਾਂ ਨੂੰ ਵੇਚ ਕੇ ਉਸ ਕਮਾਈ ਵਿੱਚੋਂ ਪ੍ਰਸਾਦ ਤਿਆਰ ਕਰਾਂਗੇ ਫਿਰ ਗੁਰੂ ਨਾਨਕ ਜ਼ਰੂਰ ਅੰਗੀਕਾਰ ਕਰੇਗਾ ਸਾਧ ਸੰਗਤ ਪ੍ਰਸ਼ਾਦ ਤਿਆਰ ਕੀਤਾ ਰੱਖਿਆ ਇੱਕ ਵੇਰਾ ਦੋ ਵੇਰਾ ਜਦੋਂ ਭੋਗ ਨਾ ਲੱਗਿਆ ਤਾਂ ਬਾਬਾ ਜੀ ਨੇ ਆਖਿਆ ਅਸੀਂ ਵੀ ਉਤਨਾ ਚਿਰ ਨਹੀਂ ਛਕਣਾ ਜਿਤਨਾ ਚਿਰ ਗੁਰੂ ਨਾਨਕ ਆਪ ਨਹੀਂ ਭੋਗ ਲਾਉਣਗੇ ਬਿਲਕਦੀਆਂ ਪਈਆਂ ਸਨ ਦੋ ਰੂਹਾਂ ਗੁਰੂ ਨਾਨਕ ਦੇ ਦਰਸ਼ਨ ਲਈ ਤੇ ਤਰਲਾ ਪਾ ਪਾ ਕੇ ਕਹਿੰਦੇ ਨੇ ਕਦੋਂ ਆਵੋਗੇ ਕਦੋਂ ਆ ਕੇ ਪ੍ਰਸਾਦ ਭੋਗ ਲਾਵੋਗੇ ਰੋਜ ਜਾਉਣਾ ਲੱਕੜਾਂ ਕੱਟਣੀਆਂ ਬਾਜ਼ਾਰ ਵਿੱਚ ਵੇਚਣੀਆਂ ਤੇ ਆ ਕੇ ਅਰਦਾਸ ਕਰਨੀ ਅੱਜ 6-7 ਦਿਹਾੜੇ ਹੋ ਗਏ ਜਦੋਂ ਭੋਗ ਨਹੀਂ ਲੱਗਿਆ ਅਰਦਾਸ ਕਰਦੇ ਕਰਦੇ ਬਾਬਾ ਜੀ ਦਾ ਸਰੀਰ ਨਿਢਾਲ ਹੋ ਗਿਆ ਕਿਉਂਕਿ 6-7 ਦਿਹਾੜਿਆਂ ਤੋਂ ਸਰੀਰ ਦੇ ਅੰਦਰ ਅੰਨ ਦਾ ਇੱਕ ਦਾਣਾ ਵੀ ਨਹੀਂ ਸੀ ਗਿਆ ਦੇਖੋ ਕਿਹੜੀ ਪ੍ਰੀਤ ਸੀ ਬਾਬਾ ਜੀ ਦੀ ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ ਏਡੀ ਪ੍ਰੀਤ ਪਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਤੇ ਇੱਕ ਵੀ ਅੰਨ ਦਾ ਦਾਣਾ ਅੰਦਰ ਨਾ ਗਿਆ ਤੇ ਸਰੀਰ ਨਿਢਾਲ ਹੋ ਕੇ ਗਿਰ ਪਿਆ ਜਦੋਂ ਗਿਰ ਗਏ ਬਾਬਾ ਜੀ ਤਾਂ ਬਾਬਾ ਜਸਵੰਤ ਸਿੰਘ ਜੀ ਨੂੰ ਕਿਆ ਆਖਣ ਲੱਗੇ ਵੀ ਰਾਗਾ ਸਿਆ ਹੁਣ ਤਾਂ ਸ਼ਬਦ ਪੜ ਕੇ ਜਨਮ ਤੁਮਾਰੇ ਲੇਖੇ
ਇਹ ਨਿਰੰਕਾਰ ਜੇ ਆ ਕੇ

ਉਸੇ ਵੇਲੇ ਸਤਿਗੁਰਾਂ ਦੀ ਰਹਿਮਤ ਹੋਈ, ਪ੍ਰੀਖਿਆ ਦੀਆਂ ਘੜੀਆਂ ਪੂਰੀਆਂ ਹੋਈਆਂ ਤੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਤੱਖ ਗੁਰੂ ਨਾਨਕ ਪ੍ਰਗਟ ਹੋਏ। ਸਾਧ ਸੰਗਤ ਬੋਲੋ ਸ੍ਰੀ ਵਾਹਿਗੁਰੂ। ਪ੍ਰਤੱਖ ਪ੍ਰਗਟ ਹੋ ਕੇ ਭੋਗ ਛਕਿਆ ਤੇ ਫਿਰ ਪਿਆਰ ਨਾਲ

ਤਾਂ ਬਾਬਾ ਜਸਵੰਤ ਸਿੰਘ ਜੀ ਨੇ ਆਖਿਆ, ਮਹਾਰਾਜ ਤੁਹਾਡੇ ਦਰਸ਼ਨ ਚਾਹੀਦੇ ਸਨ, ਨਹੀਂ ਰਾਜਾ ਸਿੰਘ ਕੁਝ ਮੰਗ ਲੈ। ਮਹਾਰਾਜ ਤੁਹਾਡੇ ਦਰਸ਼ਨ ਮਿਲ ਗਏ, ਹੋਰ ਕੀ ਚਾਹੀਦਾ। ਨਹੀਂ ਰਾਜਾ ਸਿੰਘ, ਸਾਡਾ ਤੀਸਰਾ ਬਚਨ ਹੈ ਕੁਝ ਮੰਗ। ਆਖਿਆ ਫਿਰ ਇੱਕ ਕਿਰਪਾ ਕਰੇ ਦੀ, ਜਦੋਂ ਵੀ ਮੈਂ ਕੀਰਤਨ ਕਰਾਂ ਤਾਂ ਇਸੇ ਤਰ੍ਹਾਂ ਮੈਨੂੰ ਆਪਣੇ ਸੋਹਣੇ ਦਰਸ਼ਨ ਦਿੰਦੇ ਰਹਿਣਾ। ਤੇ ਬਾਬਾ ਜੀ ਨੂੰ ਸਾਹਿਬ ਜੀ ਨੇ ਆਖਿਆ, ਐ ਰਿਕੀ ਜੀ ਤੁਸੀਂ ਕੀ ਲੈਣਾ ਹੈ? ਬਾਬਾ ਜੀ ਆਖਣ ਲੱਗੇ, ਗਰੀਬ ਨਿਵਾਜ, ਮੈਨੂੰ ਤਾਂ ਮੰਗਣਾ ਹੀ ਕੋਈ ਨਹੀਂ ਆਉਂਦਾ, ਮੈਂ ਤੇਰੇ ਕੋਲੋਂ ਕੀ ਮੰਗਾ? ਸਾਹਿਬ ਜੀ ਨੇ ਆਖਿਆ, ਨਹੀਂ ਰਿਕੀ ਜੀ ਕੁਝ ਤਾਂ ਮੰਗੋ। ਨਹੀਂ ਮੇਰਾ ਦੇ ਸਾਈ, ਮੈਨੂੰ ਮੰਗਣਾ ਨਹੀਂ ਆਉਂਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਖਣ ਲੱਗੇ, ਕੁਝ ਮੰਗੋ ਬਈ। ਤਾਂ ਆਖਿਆ, ਮਹਾਰਾਜ ਮੰਗਣਾ ਤਾਂ ਨਹੀਂ ਆਉਂਦਾ, ਪਰ ਕਿਰਪਾ ਕਰਦੀ ਇਸੇ ਤਰ੍ਹਾਂ ਜਦੋਂ ਵੀ ਪ੍ਰਸਾਦ ਪਿਆਰ ਕਰਾਂ ਤੇ ਮੇਰਾ ਗਰੀਬ ਦਾ ਪ੍ਰਵਾਨ ਕਰ ਲੈਣ, ਜਿੱਥੇ ਆਪ ਨੇ ਬਾਈ ਲਾਲੋ ਦੇ ਖੋਦਰੇ ਦੀ ਰੋਟੀ

ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਪ੍ਰੀਤ ਲਾਈ ਬੈਠੇ ਸਨ ਤੇ ਕੀਰਤਨ ਹੋ ਰਿਹਾ ਸੀ। ਸੰਗਤਾਂ ਕੀਰਤਨ ਸੁਣ ਰਹੀਆਂ ਸਨ ਤੇ ਸੰਗਤਾਂ ਦੇ ਵਿੱਚ ਕੁਝ ਐਸੇ ਸੰਗੀ

ਤਾਂ ਬਾਬਾ ਜੀ ਨੇ ਸਹਿਸ ਭਾਏ ਆਖਿਆ ਬਈ ਤੁਹਾਨੂੰ ਵੱਡੇ ਕਾਮਿਆਂ ਨੂੰ ਕਿੱਥੋਂ ਵੇਲ ਲੱਗ ਗਈ ਸਤਸੰਗ ਕਰਨ ਦੀ।

ਇਸਾ ਚਲਾਉਂਦੇ ਹੋ ਤਾਂ ਮੁੱਖ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਜਦੋਂ ਲੱਕੜ ਉੱਪਰ ਆਰੀ ਚਲਾਉਂਦੇ ਹੋ ਤਾਂ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਹਿੰਦੇ ਰਿਹਾ ਕਰੋ। ਆਰੀ ਲੱਕੜ ਨੂੰ ਕੱਟੇਗੀ ਤੇ ਰਸਨਾ ਤੋਂ ਜਪਿਆ ਹੋਇਆ ਵਾਹਿਗੁਰੂ ਤੁਹਾਡੇ ਪਾਪਾਂ ਨੂੰ ਕੱਟੇਗਾ। ਸਾਧ ਸੰਗਤ ਬੋਲੋ ਸ਼੍ਰੀ

ਉਹਨੂੰ ਪਰਮੇਸ਼ਵਰ ਨਾਲ ਜੋੜ ਦਿੰਦੇ, ਕਿਉਂਕਿ ਰੱਬ ਦੇ ਪਿਆਰੇ ਤਾਂ ਆਉਂਦੇ ਹੀ ਨਾਮ ਜਪਾਵਣ ਲਈ ਨੇ। ਹੇ ਬਾਬਾ ਜੀ, ਤਨ ਤੁਹਾਡੀਆਂ ਕਮਾਈਆਂ

0: ਦੋ ਵਾਰੀ ਵਾਹਿਗੁਰੂ ਤੇਰੇ ਮੁਖੋਂ ਨਿਕਲਿਆ, ਦੋ ਵਾਰੀ ਉਹਦੇ ਮੁਖੋਂ ਨਿਕਲਿਆ। ਸਿੱਖ ਨੂੰ ਸਿੱਖ ਮਿਲਿਆ, ਵਿੱਚ ਨਾਮ ਸ਼ਾਮਲ ਹੋ ਗਿਆ। ਆਖ ਸਤਨਾਮ
1: ਵਾਹਿਗੁਰੂ।
0: ਸਿੱਖ ਨੂੰ ਸਿੱਖ ਮਿਲੇ। ਅਸੀਂ ਇੰਨਾ ਹੀ ਪੁੱਛੀਏ ਕੀ ਹਾਲ ਹੈ ਬੱਚਿਆਂ ਦਾ, ਕੀ ਹਾਲ ਹੈ, ਨਾਮ ਤੇ ਨਹੀਂ ਨਾ ਚੇਤੇ ਆਇਆ। ਜਦੋਂ ਫਤਿਹ ਬੁਲਾਵਾਂਗੇ, ਕੰਨਾਂ ਨੂੰ ਵੀ ਨਾਮ ਚੇਤੇ ਆਏਗਾ, ਰਸਨਾਂ ਨੂੰ ਵੀ ਨਾਮ। ਸੋਜੀ ਪਾਈ।

ਦੇਸ਼ਾਂ ਨੂੰ ਬਹੁਤ ਮਹਾਨਤਾ ਦਿੱਤੀ ਹੈ। ਰਹਿਤਨਾਮੇ ਚ ਪਿਆਰ ਨਾਲ ਸੋਝੀ ਪਾਈ ਹੈ, ਸਿੱਖ ਦੋ ਵੇਲੇ ਕੰਗਾ ਜ਼ਰੂਰ ਕਰੇ।

ਕਈ ਮਾਇਆ ਵਾਲੀ ਪੱਗ ਬੰਨਦੇ ਨੇ, ਹਫ਼ਤੇ ਬਾਅਦ 15 ਦਿਨਾਂ ਬਾਅਦ ਫਿਰ ਦੂਜੀ ਬੰਨੀ, ਰੋਜ਼ ਉਹ ਧਰ ਲਈ। ਤੇ ਮੇਰੇ ਸਤਿਗੁਰ ਨੇ ਇਹਨੂੰ ਨਾ ਪ੍ਰਵਾਨ ਕੀਤਾ ਹੈ। ਕੀ ਰਸਤਾ ਦਿੱਤਾ ਹੈ?

ਕੇ ਚੁਣ ਕਹਿੰਦੇ ਇੱਕ ਇੱਕ ਪੱਲਾ ਚੁਣ ਕੇ ਬੰਨਣਾ। ਅੱਜ ਕੱਲ੍ਹ ਦੇ ਕਈ ਨੌਜਵਾਨ ਮੁੰਡੇ ਸਿੱਖਾਂ ਦੇ ਬੱਚੇ

ਟੋਪੀ ਪਾਈ ਹੋਈ। ਮਾਇਆ ਦੀ ਪੱਗ ਵੀ ਮਨਾਹੀ ਹੈ ਤੇ ਜਿਹੜੀ ਟੋਪੀ ਸਿਰ ਤੇ ਪਾਉਣੀ ਇਹਦੇ ਉੱਤੇ ਤੇ ਬਹੁਤ ਹੀ ਨਾਰਾਜ਼ਗੀ ਹੈ ਗੁਰੂ ਗੋਬਿੰਦ ਸਿੰਘ ਜੀ।

ਅੱਜਕੱਲ੍ਹ ਰਿਵਾਜ ਤੁਰ ਪਿਆ। ਗੁਰੂ ਗੋਬਿੰਦ ਸਿੰਘ ਕਹਿੰਦੇ ਮੇਰੀ ਉਹਦੇ ਤੇ ਇੰਨੀ ਨਾਰਾਜ਼ਗੀ ਹੈ ਜੇ ਸਿੱਖਾਂ ਦੇ ਘਰ ਜਨਮ ਲੈ ਕੇ ਤੂੰ ਟੋਪੀ ਪਾਉਣਾ ਤੈਨੂੰ 7 ਜਨਮ ਕੋੜੀ ਦੇ ਮਿਲਣਗੇ। ਉਚਾਰਨ ਕਰੋ 7।

0: ਇੰਨਾ ਸਮਾਂ ਦੇ ਹੀ ਨਾ ਸਕੇ ਤੇ ਸਤਿਗੁਰੂ ਜੀ ਕਹਿੰਦੇ ਸਿੱਖ ਘੱਟ ਤੋਂ ਘੱਟ ਇੱਕ ਜਪਜੀ ਸਾਹਿਬ ਦਾ ਪਾਠ ਕਰਕੇ ਫਿਰ ਅੰਨ ਦਾ ਦਾਣਾ ਮੁੱਖ ਨੂੰ ਲਾਵੇ। ਅੱਖ ਸਤਨਾਮ
1: ਵਾਹਿਗੁਰੂ।
0: ਇੱਕ ਮਹਾਰਾਜ ਨੇ ਬਚਨ ਕੀਤਾ ਜੇ ਗੌਰ ਕਰਿਓ ਜੀ, ਇਹ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਦਾ ਬਚਨ ਹੈ ਜਿਹੜਾ ਹੁਣ ਸੁਣਾਉਣ ਲੱਗੇ ਹਾਂ।

ਤੇ ਸੌਣ ਲੱਗਿਆਂ ਕੀਰਤਨ ਸੋਇਲਾ ਪੜੇ। ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਵਚਨ ਕਰਦੇ ਸੀ, ਸਿੱਖ ਪੰਜ ਇਸ਼ਨਾਨਾਂ ਕਰਕੇ, ਪੰਜ ਇਸ਼ਨਾਨਾਂ ਨੇ ਜੀ, ਦੋ ਪੈਰ ਗਿੱਟਿਆਂ ਤੱਕ ਧੋਣੇ, ਦੋ ਹੱਥ ਧੋਣੇ ਤੇ ਮੁੱਖ ਤੇ ਛਿੱਟੇ ਮਾਰਨੇ, ਇਹਨੂੰ ਪੰਜ ਇਸ਼ਨਾਨਾਂ ਕਹਿੰਦੇ। ਇਹ ਬਾਬਾ ਜੀ ਵਚਨ ਕਰਦੇ ਸੀ, ਸਿੱਖ ਸੌਣ ਵੇਲੇ ਪੰਜ ਇਸ਼ਨਾਨਾਂ ਕਰਕੇ, ਸਰਾਣੇ ਵਾਲੇ ਬੰਨੇ ਮੁੱਖ ਕਰਕੇ, ਗੁਰੂ ਨਾਨਕ ਨੂੰ ਹਾਜ਼ਰ ਨਾਜ਼ਰ ਜਾਣ ਕੇ, ਕੀਰਤਨ ਸੋਲਾ ਕਰਕੇ ਸੋਵੇਂ, ਅਰਦਾਸ ਕਰਕੇ ਸੋਵੇਂ। ਆਖਦੇ ਸਨ ਜਿਹੜਾ ਇੰਜ ਪ੍ਰੇਮ ਨਾਲ ਕੀਰਤਨ ਸੋਲਾ ਕਰਕੇ ਸੋਵੇਂ ਭਾਈ, ਉਹਨੂੰ ਸਾਰੀ ਰਾਤ ਕੋਈ ਭੈੜਾ ਸੁਪਨਾ ਨਹੀਂ ਆਉਂਦਾ। ਅਤ ਸਤਨਾਮ। ਦੂਜਾ ਆਖਦੇ ਸਨ ਉਹਨੂੰ ਜਿਹੜਾ ਇਤਨਾ ਪੰਜ ਇਸ਼ਨਾਨਾਂ ਕਰਕੇ, ਸਨਾਣਿਆਂ ਨੇ ਬੱਲੇ ਮੁੱਖ ਕਰਕੇ, ਕੀਰਤਨ ਸੋਲਾ ਕਰਕੇ ਸੋਵੇਂ, ਆਖਦੇ ਸਨ ਸਾਰੀ ਰਾਤ ਗੁਰੂ ਨਾਨਕ ਨੂੰ ਉਹਦੇ ਘਰ ਪਹਿਰਾ ਦੇਣਾ ਪੈਂਦਾ। ਆਖੋ ਸਤਨਾਮ। ਇਸ ਲਈ ਉਪਦੇਸ਼ ਦਿੱਤਾ ਹੈ।

ਕਹਿੰਦੇ ਨੇ ਪੰਜ ਤਾਂ ਮੁਸੀਬਤਾਂ ਖੜੀਆਂ ਕਰਨ ਵਾਲੇ, ਵਿਖਾਦ ਖੜਾ ਕਰਨ ਵਾਲੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ। ਮੈਂ ਇਕੱਲਾ ਗਰੀਬ ਫਸ ਗਿਆ ਇਹਨਾਂ ਕੋਲ, ਇਹਨਾਂ ਕੋਲੋਂ ਤੂੰ ਬਚਾ ਸਕਣਾ ਰੱਖਣ ਹਾਰਾ, ਤੂੰ ਇਹ ਤੂੰ ਰੱਖ ਸਕਣਾ ਰੱਖ ਲੈ। ਖੇਦ ਕਰੇ ਔਰ ਬਹੁਤ ਸੰਤਾਵੇ, ਬਹੁਤ ਪੁਆੜੇ ਖੜੇ ਕਰਦੇ ਨੇ, ਬੜਾ ਤੰਗ ਕਰਦੇ ਨੇ, ਬਹੁਤ ਸਤਾਉਂਦੇ ਨੇ, ਪਰੇਸ਼ਾਨ ਕਰਦੇ ਨੇ। ਆਇਓ ਸ਼ਰਨ ਤੁਹਾਰੇ, ਮੈਂ ਤੇਰੀ ਓਟ ਤੱਕੀਏ ਤੇਰੀ ਸ਼ਰਨ ਆਇਆ, ਕਿਉਂਕਿ ਹੋਰ ਤਾਂ ਕੋਈ ਤਰੀਕਾ ਲੱਭਿਆ ਨੀ। ਕਰ ਕਰ ਹਾਰਿਓ ਅਣਖ ਬਹੁ ਭਾਤੀ, ਮੈਂ ਬੜੇ ਯਤਨ ਕੀਤੇ ਨੇ, ਮੇਰਾ ਖਹਿੜਾ ਨੀ ਛੱਡਦੇ। ਛੋਟਾ ਇਕਤ ਹੂੰ ਨਾ ਆਈ, ਇੱਕ ਬਾਤ ਸੁਣ ਤਾਕੀ ਓਟਾ, ਤਾਂਕੀ ਨੀ ਕਹਿਣਾ ਤਾਕੀ ਤੱਕੀ, ਇੱਕ ਗੱਲ ਸੁਣੀ ਸੀ ਮੈਂ, ਉਹਦਾ ਆਸਰਾ ਤੱਕ ਲਿਆ, ਉਹਦਾ ਆਸਰਾ ਰੱਖ ਲਿਆ। ਉਹ ਕਿਹੜਾ ਆਸਰਾ ਕਿਹੜਾ ਰੱਖਿਆ? ਕਿ ਸਾਧ ਸੰਗਤ ਮਿਟ ਜਾਏ, ਤੇਰੇ ਨਾਲ ਜੁੜੇ ਲੋਕਾਂ ਦੀ ਸੰਗਤ ਚ ਬੈਠਣ ਨਾਲ ਇਹ ਹਟ ਜਾਂਦੇ। ਉਂਝ ਵੀ ਇਕੱਲਾ ਬੰਦਾ ਹੀ ਕਿਸੇ ਬੰਦੇ ਦੀ ਜਾਂ ਕਿਸੇ ਦੁਸ਼ਮਣ ਦੀ ਮਾਰ ਥੱਲੇ ਆਉਂਦਾ, ਦੋ ਚਾਰ ਹੋਣ ਤੇ ਹਮਲਾ ਕਰਨ ਵਾਲਾ ਵੀ ਸੋਚਦਾ, ਤੇ ਜੇ ਰੱਬ ਨਾਲ ਜੁੜੇ, ਪ੍ਰਭੂ ਨਾਲ, ਗੁਰੂ ਨਾਲ ਜੁੜੇ ਹੋਏ ਬੰਦੇ ਚਾਰ ਬੈਠੇ ਹੋਣ, ਵਿਕਾਰਾਂ ਦੀ ਕੀ ਹਸਤੀ ਹੈ ਕਿ ਅੰਦਰ ਆ ਜਾ, ਜੁੜੇ ਹੋਣ ਸਹੀ। ਸਤਸੰਗਤ ਦੇ ਆਸਰੇ ਮੈਂ ਸੁਣਿਆ ਮਿਟ ਜਾਂਦੇ ਨੇ, ਮੈਂ ਆਸਰਾ ਤੱਕ ਲਿਆ। ਤੇ ਫਿਰ ਕਰ ਕਿਰਪਾ ਸੰਤ ਮਿਲੇ ਮੋਹੇ, ਸਤਸੰਗੀਆਂ ਵਿਚ ਰਲਣ ਨਾਲ, ਸਤਸੰਗੀਆਂ ਚ ਬਹਿਣ ਨਾਲ, ਗੁਰੂ ਰੂਪ ਸੰਤ ਦੇ ਬਚਨ ਮੈਨੂੰ ਪ੍ਰਾਪਤ ਹੋਏ, ਧੀਰਜ ਪ੍ਰਾਪਤ ਹੋਇਆ, ਦਿਨ ਤੇ ਧੀਰਜ ਪਾਇਆ। ਸੰਤੀ ਮੰਤ ਦਿਓ ਮੋਹੇ ਨਿਰਭਉ, ਗੁਰੂ ਸੰਤ ਨੇ ਮੈਨੂੰ ਨਿਰਭੈਤਾ ਵਾਲਾ ਮੰਤਰ ਬਖਸ਼ਿਸ਼ ਕੀਤਾ ਇਹਨਾਂ ਨੂੰ ਵਸ ਕਰਨ ਵਾਲਾ। ਗੁਰ ਕਾ ਸ਼ਬਦ ਕਮਾਇਆ, ਇਸ ਸ਼ਬਦ ਦੇ ਦੁਆਰਾ

ਉਹਨੂੰ ਨਿਗੋਰਾ ਕਹਿੰਦੇ ਨੇ। ਤੇ ਜਿਹੜਾ ਨਿਗੋਰਾ ਹੈ ਉਹਦਾ ਨਾਮ ਵੀ ਭੈੜਾ ਹੈ। ਇਸ ਵਾਸਤੇ ਐ ਇਨਸਾਨ ਗੁਰੂ ਵਾਲਾ ਬਣ, ਕਿਉਂਕਿ ਜਿਹਦਾ ਗੁਰੂ ਨਹੀਂ ਉਹਦਾ ਜੀਵਨ ਅਧੂਰਾ ਹੈ, ਉਹਦਾ ਤੇ ਨਾਂ ਲੈਣਾ ਵੀ ਚੰਗਾ ਨਹੀਂ ਜਿਹੜਾ ਗੁਰੂ ਵਾਲਾ ਨਹੀਂ।

ਦੁਨੀਆਂ ਦੀ ਹਰ ਭਾਸ਼ਾ ਚੰਗੀ ਹੈ, ਕੋਈ ਭਾਸ਼ਾ ਮਾੜੀ ਨਹੀਂ, ਪਰ ਜਿਹੜੀ ਗੁਰਮੁਖੀ ਹੈ ਇਸ ਭਾਸ਼ਾ ਦੇ ਵਿੱਚ ਇੱਕ ਨਵੇਕਲੀ ਗੱਲ ਹੈ। 35 ਅੱਖਰ ਨਹੀਂ, ਓੜਾ ਐੜਾ ਏੜੀ ਸੱਸਾ ਹਾਹਾ, ਹਰ ਅੱਖਰ ਦੀ ਗੁਰੂ ਸਾਹਿਬਾਂ ਨੇ ਵਿਆਖਿਆ ਕੀਤੀ ਹੈ। ਐ ਭਾਈ, ਜਦੋਂ ਤੂੰ ਊੜਾ ਕਹਵੇਂ ਤੇ ਤੇਰਾ ਧਿਆਨ ਪਰਮੇਸ਼ਰ ਵੱਲ ਚਲਾ ਜਾਵੇ। ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਪੱਟੀ ਉਚਾਰੀ, ਇੱਕ ਪੱਟੀ ਗੁਰੂ ਅਮਰਦਾਸ ਜੀ ਨੇ, ਜਿਹੜੀ ਆਪ ਸੁਣ ਰਹੇ ਹੋ। ਧੰਨ ਗੁਰੂ ਨਾਨਕ ਸਾਹਿਬ ਨੇ ਕੀ ਕਿਹਾ, ਊੜਾ ਉਪਮਾ ਤਾਂ ਕੀ ਕੀਜੈ, ਜਾਂ ਕਾ ਅੰਤ ਨਾ ਪਾਇਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਪਿਆ। ਤੈਨੂੰ ਊੜੇ ਅੱਖਰ ਦਾ ਉਪਦੇਸ਼ ਹੈ, ਉਹਦੀ ਉਪਮਾ ਉਹਦੀ ਸਿਫਤ ਕਰ, ਜਿਸ ਪਰਮੇਸ਼ਰ ਦਾ ਕਿਸੇ ਨੇ ਅੰਤ ਨਹੀਂ ਪਾਇਆ। ਕੈਸੇ ਅੱਖਰ ਨੇ ਇਹ, ਤੇ ਅੱਖਰਾਂ ਦਾ ਉਪਦੇਸ਼ ਜੋ ਕਿਸੇ ਵੀ ਭਾਸ਼ਾ ਵਿੱਚ ਨਹੀਂ ਮਿਲਦਾ, ਝੱਜੇ ਅੱਖਰ ਦੁਆਰਾ ਧੰਨ ਗੁਰੂ ਅਮਰਦਾਸ ਉਪਦੇਸ਼ ਕਰਦੇ ਨੇ। ਗੁਰੂ ਦਾ ਉਪਦੇਸ਼ ਸੁਣ ਤਾਂ ਕਿ ਤੈਨੂੰ ਹੋਰ ਕਿਸੇ ਪਾਸੇ ਝਾਕਣਾ ਨਾ।

ਹਉਮੈ ਵੱਡਾ ਰੋਗ ਪਿਆ। ਹਉਮੈ ਦਾ ਰੋਗ ਬੜਾ ਵੱਡਾ ਹੈ। ਹਉਮੈ ਕੀ? ਜੋ ਹਾਂ ਮੈਂ ਹਾਂ, ਮੇਰੇ ਵਰਗਾ ਕੋਈ ਨਹੀਂ। ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ, ਜੋ ਕਰ ਸਕਦਾ ਮੈਂ ਕਰ ਸਕਦਾ। ਇਹ ਜਿਹੜੀ ਮੈਂ ਹੈ, ਇਹਨੂੰ ਹਮੇ ਕਿਹਾ। ਤੇ ਗੁਰੂ ਸਾਹਿਬ ਜੀ ਕਹਿੰਦੇ ਨਹੀਂ।

ਗੁਰੂ ਸਾਹਿਬ ਜੀ ਕਹਿੰਦੇ ਨੇ ਐ ਮੂੜਿਆ ਘਰ ਘਰ ਮੰਗਦਾ ਫਿਰਨਾ ਤੇ ਦੱਦੇ ਅੱਖਰ ਦੁਆਰਾ ਦੱਦੇ ਦਾਨ ਨਾ ਤੁਧ ਲਿਆ ਉਸ ਪਰਮੇਸ਼ਰ ਕੋਲੋਂ ਨਾਮ ਦਾ ਦਾਨ ਤੇ ਮੰਗਦਾ ਨਹੀਂ।

ਇਹ ਸੁਣਦੇ ਸਾਰ ਉਸ ਬ੍ਰਹਮਚਾਰੀ ਨੇ ਕਿਹਾ, ਅਰੇ ਅਮਰਦਾਸ, ਤੂੰ ਨਿਗੋਰਾ ਹੈ, ਤੇਰਾ ਕੋਈ ਗੁਰੂ ਨਹੀਂ। ਅਰੇ ਮੈਨੇ ਤੇਰੇ ਹੱਥ ਕਾ ਖਾਨਾ ਖਾ ਲਿਆ, ਤੇਰੇ ਸਾਥ ਮੈਨੇ ਯਾਤਰਾ ਕੀ, ਤੇਰਾ ਸੰਗ ਕੀਆ, ਤੂਨੇ ਤੋ ਮੇਰਾ ਜਨਮ ਭ੍ਰਿਸ਼ਟ ਕਰ ਦਿਆ। ਅਮਰਦਾਸ, ਤੇਰਾ ਕੋਈ ਗੁਰੂ ਨਹੀਂ, ਤੂੰ ਨਿਗੁਰਾ ਹੈ, ਤੇਰੇ ਹੱਥ ਕਾ ਖਾਨਾ ਖਾ ਲਿਆ, ਤੂਨੇ ਮੇਰਾ ਜਨਮ ਭ੍ਰਿਸ਼ਟ ਕਰ ਦਿਆ। ਇਹ ਕਹਿੰਦਾ ਹੋਇਆ ਬ੍ਰਹਮਚਾਰੀ ਭੱਜ ਗਿਆ। ਪਰ ਗੁਰੂ ਅਮਰਦਾਸ ਜੀ ਨੂੰ ਬੜੀ ਸੱਟ ਲੱਗੀ, ਕਹਿਣ ਲੱਗੇ ਮੇਰਾ ਗੁਰੂ ਕੋਈ ਨਹੀਂ, ਤੇ ਜਿਹਦਾ ਗੁਰੂ ਕੋਈ ਨਹੀਂ ਉਹ ਇੰਨਾ ਮਾੜਾ ਹੁੰਦਾ ਕਿ ਉਹਦਾ ਸਾਥ ਨਹੀਂ ਕਰਨਾ ਚਾਹੀਦਾ, ਉਹਦੇ ਹੱਥ ਦਾ ਬਣਿਆ ਖਾਣਾ ਨਹੀਂ ਖਾਣਾ ਚਾਹੀਦਾ। ਮੈਂ ਇੰਨਾ ਭੈੜਾ ਵਾਂ ਕਿ ਬ੍ਰਹਮਚਾਰੀ ਮੇਰੇ ਹੱਥ ਦਾ ਖਾਣਾ ਛੱਡ ਕੇ ਚਲਾ ਗਿਆ। ਮੈਂ ਨਿਗੁਰਾ ਹਾਂ, ਦੁਖੀ ਮਨ ਦੇ ਨਾਲ ਆਪਣੇ ਪਿੰਡ ਆ ਗਏ। ਇੱਕ ਦਿਨ ਅੰਮ੍ਰਿਤ ਵੇਲੇ ਦੂਸਰੇ ਪਾਤਸ਼ਾਹ, ਪਹਿਲੇ ਗੁਰੂ ਨਾਨਕ ਸਾਹਿਬ, ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਦੂਸਰੇ ਗੁਰੂ। ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਅੰਮ੍ਰਿਤ ਵੇਲੇ ਬਾਣੀ ਪੜ ਰਹੇ ਸਨ ਤੇ ਗੁਰੂ ਅਮਰਦਾਸ ਪੁੱਛਦੇ ਨੇ, ਬੇਟਾ ਇਹ ਤੂੰ ਕੀ ਪੜ੍ਹਦੀ? ਅੱਗੋਂ ਜਵਾਬ ਦਿੱਤਾ, ਪਿਤਾ ਜੀ ਮੈਂ ਤੁਹਾਨੂੰ ਗੁਰੂ ਨਾਨਕ ਦੀ ਬਾਣੀ ਪੜ੍ਹਦੀ ਹਾਂ।

ਇੱਕ ਘੋੜਾ ਖੜਾ ਕੀਤਾ ਗਿਆ। ਰਾਜੇ ਜਨਕ ਨੇ ਉਹਨਾਂ ਸਾਰਿਆਂ ਨੂੰ ਕਿਹਾ, ਤੁਹਾਡੇ ਵਿੱਚੋਂ

ਤੇ ਜਾਂ ਆਪਣਾ ਮਨ ਦੇ ਰਾਣੀ ਦੇ ਨਾਲ ਸਲਾਹ ਕਰ ਲੈ। ਰਾਣੀ ਨੇ ਕਿਹਾ ਰਾਜੇ ਜਨਕ ਨੂੰ,

ਕਿਉਂਕਿ ਨਾ ਤੇ ਮਨ ਦਿਖਦਾ ਤੇ ਨਾ ਹੀ ਮਨ ਨੂੰ ਕੋਈ ਫੜ ਸਕਦਾ। ਰਾਜੇ ਜਨਕ ਨੇ ਕਿਹਾ ਅਸ਼ਟਾਵਕਰ ਜੀ ਨੂੰ, ਮਹਾਰਾਜ ਮੈਂ ਆਪਣਾ ਮਨ ਤੁਹਾਨੂੰ ਦਿੱਤਾ। ਅਸ਼ਟਾਵਕਰ ਜੀ ਕਹਿਣ ਲੱਗੇ, ਸੋਚ ਲੈ ਹੁਣ ਤੇਰਾ ਮਨ ਸਾਡਾ ਹੋ ਗਿਆ। ਰਾਜੇ ਨੇ ਕਿਹਾ ਸਤ ਵਚਨ। ਅਸ਼ਟਾਵਕਰ ਜੀ ਨੇ ਕਿਹਾ ਚੰਗਾ ਫਿਰ ਹੁਣ ਘੋੜੇ ਤੇ ਚੜ੍ਹ। ਰਾਜਾ ਜਨਕ ਘੋੜੇ ਤੇ ਚੜ੍ਹਨ ਲੱਗਾ ਤੇ ਅਸ਼ਟਾਵਕਰ ਜੀ ਕਹਿੰਦੇ ਨੇ ਥੱਲੇ ਉਤਰੇ। ਰਾਜਾ ਜਨਕ ਕਹਿਣ ਲੱਗਾ ਕਿਉਂ, ਮੇਰਾ ਮਨ ਕਰਦਾ ਮੈਂ ਘੋੜੇ

ਜਿਹੜਾ ਤੇਰਾ ਜਜ਼ਬਾਨ ਹੈ ਉਹਦੀ ਜਿਹੜੀ ਲੜਕੀ ਹੈ ਉਹ ਤੇਰੀ ਵੀ ਲੜਕੀ ਹੈ। ਏਕ ਧਾਨ ਖਾਦੇ ਤੇਰਾ ਜਨਮ ਗਿਆ ਜੇ ਜਜ਼ਬਾਨ ਦੀ ਲੜਕੀ ਦਾ।

ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਭਾਈ ਦਿਆਲਾ, ਅੰਮ੍ਰਿਤ ਛਕੋ, ਸਿੰਘ ਸੱਜ ਜਾਓ। ਭਾਈ ਦਿਆਲੇ ਨੇ ਕਿਹਾ, ਸਿੱਖੀ ਤੁਸਾਂ ਤੁਹਾਡੇ ਵੱਡਿਆਂ ਨੇ ਦਿੱਤੀ ਹੈ, ਅੰਮ੍ਰਿਤ ਦੀ ਕੀ ਲੋੜ ਹੈ। ਗੁਰੂ ਸਾਹਿਬ ਨੇ ਕਿਹਾ, ਅਸੀਂ ਕੁਝ ਮੰਗਦੇ ਨਹੀਂ, ਦੇ ਰਹੇ ਹਾਂ। ਖਾਲਸਾ ਸਿੱਖੀ ਹੈ, ਸਿੱਖੀ ਖਾਲਸਾ ਹੈ, ਚੀਜ਼ ਉਹ ਹੀ ਹੈ, ਰੰਗ ਨਵਾਂ ਹੈ,

ਗੁਰੂ ਸਾਹਿਬਾਂ ਨੇ ਕਿਹਾ ਚੰਗਾ ਫਿਰ ਹੁਣ ਜਦੋਂ ਸਿੱਖਾਂ ਦੇ ਅੱਗੇ ਨੱਕਾ ਰਗੜੋਗੇ ਫੇਰ ਤੁਹਾਨੂੰ ਅੰਮ੍ਰਿਤ ਮਿਲੇਗਾ। ਭਾਈ ਭਗਤੂ ਦੀ ਵੰਸ਼ ਵਿੱਚੋਂ ਹੀ ਭਾਈ ਜਿਉਣਾ ਜੀ ਹੋਏ ਨੇ।

ਇਹਨਾਂ ਨੇ ਕਲਗੀਧਰ ਪਾਤਸ਼ਾਹ ਕੋਲੋਂ ਆਪਣੇ ਵੱਡੇ ਪਿਆਲੇ ਦੀ ਭੁੱਲ ਬਖਸ਼ਵਾਈ ਤੇ ਅੰਮ੍ਰਿਤ ਛਕਿਆ ਤੇ ਕਲਗੀਧਰ ਪਾਤਸ਼ਾਹ ਨੇ ਇਹਨਾਂ ਦੇ ਨਾਂ ਰਾਮ ਸਿੰਘ, ਫਤਿਹ ਸਿੰਘ, ਤਖ਼ਤ ਸਿੰਘ ਤੇ ਬਖਸ਼

ਅਤੀਸੋ ਭੱਜੀ ਭੱਜੀ ਆਈ। ਬੀਬੀ ਦੇਸਾਂ ਨੂੰ ਗਲਵਕੜੀ ਵਿਚ ਲੈ ਲਿਆ ਤੇ ਨਾਲੇ ਝੂਮਦੀ ਹੋਈ ਕਹਿਣ ਲੱਗੀ, ਦੇਸਾਂ ਇੱਕ ਖੁਸ਼ਖਬਰੀ ਲੈ ਕੇ ਆਈ ਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਪਿੰਡ ਆ ਰਹੇ। ਕੋਈ ਕੁਝ ਵੀ ਕਵੇ ਪਰ ਮੇਰਾ ਮਨ ਕਹਿੰਦਾ ਜੇ ਸਾਹਿਬ ਜੀ ਆ ਰਹੇ ਨੇ ਤਾਂ ਸਿਰਫ਼

ਤੈਨੂੰ ਦਰਸ਼ਨ ਦੇਣ ਵਾਸਤੇ ਸਮਾਂ ਆ ਗਿਆ ਕਲਗੀਧਰ ਪਾਤਸ਼ਾਹ ਰਾਮ ਸਿੰਘ ਦੇ ਪਿੰਡ ਆ ਪਹੁੰਚੇ ਸਾਰੇ ਪਿੰਡ ਦੇ ਲੋਕ

ਅੱਗੇ ਅੱਗੇ ਰਾਮ ਸਿੰਘ ਤੁਰ ਪਿਆ, ਪਿੱਛੇ ਘੋੜੇ ਤੇ ਸਵਾਰ ਹੋ ਕੇ ਕਲਗੀਧਰ ਪਾਤਸ਼ਾਹ ਨਿਕਲਣਾ ਸੀ ਦੇਸਾਂ ਦੇ ਬੂਹੇ ਦੇ ਅੱਗੋਂ। ਉਹ ਬੀਬੀ ਦੇਸਾਂ ਜਿਹੜਾ ਖੇਸ ਤਿਆਰ ਕੀਤਾ ਸੀ ਕੱਛ ਚ ਮਾਰ ਲਿਆ, ਗਲੀ ਦਾ ਇੱਕ ਦਰਵਾਜ਼ਾ ਖੁੱਲਾ ਰੱਖਿਆ ਇੱਕ ਬੰਦ ਕਰ ਲਿਆ, ਕਿਉਂਕਿ ਸ਼ਰੀਕੇ ਵਾਲਿਆਂ ਦੇ ਘਰ ਜਾ ਨਹੀਂ ਸਕਦੀ, ਉਹ ਚੰਗਾ ਨਹੀਂ ਸਮਝਦੇ। ਤੇ ਇਹ ਸੋਚ ਕੇ ਖਲੋਤੀ ਕਿ ਕਲਗੀਧਰ ਪਾਤਸ਼ਾਹ ਜਦੋਂ ਗਲੀ ਵਿੱਚੋਂ ਨਿਕਲਣਗੇ ਦਰਵਾਜ਼ੇ ਦੀਆਂ ਚੀਥਾਂ ਵਿੱਚੋਂ ਦਰਸ਼ਨ ਕਰ ਲਵਾਂਗੇ। ਅਰਦਾਸ ਕਰਦੀ ਕਰਦੀ ਨੇ ਅੱਖਾਂ ਬੰਦ ਕਰ ਲਈਆਂ। ਇਹ ਬੌਰੀ ਭੋਲੀ ਗਈ, ਅੱਖਾਂ ਬੰਦ ਕਰ ਲਈਆਂ ਨੇ। ਸਾਹਿਬ ਜੀ ਨਿਕਲ ਗਏ ਤੇ ਦਰਸ਼ਨ ਕਿਵੇਂ ਕਰਾਂਗੀ। ਉਧਰ ਰਾਮ ਸਿੰਘ ਬੀਬੀ ਦੇਸਾਂ ਦਾ ਬੂਹਾ ਲੰਘ ਗਿਆ, ਪਰ ਉਹ ਅਨਾਥਾਂ ਦਾ ਅਨਾਥ, ਅਰਸ਼ਾਂ ਦਾ ਮਾਲਕ ਕਲਗੀਧਰ ਪਾਤਸ਼ਾਹ, ਨਿਮਾਣਿਆਂ ਨੂੰ ਮਾਣ ਦੇਣ ਵਾਲਾ, ਬੀਬੀ ਦੇਸਾਂ ਦੇ ਬੂਹੇ ਅੱਗੇ ਆਇਆ। ਘੋੜਾ ਆਪਣੇ ਆਪ ਰੁਕ ਗਿਆ, ਘੋੜੇ ਤੋਂ ਛਾਲ ਮਾਰੀ, ਬੀਬੀ ਦੇਸਾਂ ਦੇ ਵਿਹੜੇ ਜਾ ਖਲੋਤੇ। ਉਸ ਨਿਮਾਣੀ ਵੱਲ ਦੇਖਿਆ ਜਿਹਦੀਆਂ ਅੱਖਾਂ ਬੰਦ ਨੇ।

ਤੇ ਇਹਦੇ ਜਿਹੜੇ ਦੂਸਰੇ ਭਰਾ ਨੇ ਘਾਰੇ ਇਕੱਠੇ ਪਰ ਵਿਚਕਾਰ ਕੰਧਾਂ ਨੇ। ਚਾਰੋ ਭਰਾ ਆਪਸ ਵਿੱਚ ਦੁਬਧਾ ਰੱਖਦੇ ਨੇ। ਰਾਮ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਚੁਬਾਰੇ ਜਦੋਂ ਚੜਾਇਆ ਤੇ ਕਲਗੀਧਰ ਪਾਤਸ਼ਾਹ ਨੇ ਰਾਮ ਸਿੰਘ ਦੇ ਛੋਟੇ ਭਰਾ ਬਖਤ ਸਿੰਘ ਤੇ ਫਤਿਹ ਸਿੰਘ ਦੇ ਘਰ ਵੱਲ ਦੇਖਿਆ ਜਿੱਧਰ ਪੱਕੀ ਪੌੜੀ ਸੀ ਤੇ ਰਾਮ ਸਿੰਘ ਦੇ ਘਰ ਵਾਂਸਾਂ ਦੀ ਪੌੜੀ ਸੀ। ਕਲਗੀਧਰ ਪਾਤਸ਼ਾਹ ਨੇ ਕਿਹਾ

ਸਾਨੂੰ ਵਾਂਸਾਂ ਦੀ ਪੌੜੀ ਤੂੰ ਉੱਤੇ ਕਿਉਂ ਚੜਾਇਆ? ਆਪ ਨੂੰ ਪਤਾ ਹੈ ਕਿ ਵਾਂਸ ਗੋਲ ਹੁੰਦਾ ਹੈ, ਇੱਕ ਛੋਟਾ ਹੁੰਦਾ ਹੈ। ਵਾਂਸਾਂ ਦੀ ਪੌੜੀ ਤੋਂ ਪੈਰ ਤਿਲਕ ਜਾਏ ਤੇ ਆਦਮੀ ਡਿੱਗ ਸਕਦਾ। ਖੈਰ, ਰਾਤ ਚੁਬਾਰੇ ਵਿੱਚ ਰਹੇ, ਜਦੋਂ ਦਿਨ ਚੜਿਆ ਤੇ ਪੱਕੀਆਂ ਪੌੜੀਆਂ ਉਤਰ ਕੇ ਗੁਰੂ ਸਾਹਿਬ ਜੀ ਫਤਿਹ ਸਿੰਘ ਬਖਤ ਸਿੰਘ ਦੇ ਘਰ ਚਲੇ ਗਏ। ਉਹਨਾਂ ਦੀ ਖੁਸ਼ੀ ਦੀ ਹੱਦ ਨਾ ਰਹੀ, ਪਲੰਗ ਵਿਛਾ ਦਿੱਤਾ, ਕਲਗੀਧਰ ਪਾਤਸ਼ਾਹ ਉੱਤੇ ਬੈਠ ਗਏ ਤਾਂ ਬਖਤ ਸਿੰਘ ਦਾ ਛੋਟਾ ਲੜਕਾ ਮਿੱਟੀ ਨਾਲ ਲਿਬੜੇ ਹੈ ਸਾਹਿਬਾਂ ਦੀ ਗੋਦ ਵਿੱਚ ਆ ਕੇ ਬਹਿ ਗਿਆ ਤੇ ਸਾਹਿਬ ਜੀ ਉਹਨੂੰ ਪਿਆਰ ਕਰਨ ਲੱਗ ਪਏ। ਰਾਮ ਸਿੰਘ ਤੋਂ ਬਰਦਾਸ਼ਤ ਨਾ ਹੋਇਆ, ਬਾਹੂ ਫੜ ਕੇ ਬੱਚੇ ਨੂੰ ਖਿੱਚਿਆ ਤੇ ਕਿਹਾ, ਮੂਰਖਾ, ਮਹਾਂਪੁਰਸ਼ਾਂ ਦੀ ਬੇਅਦਬੀ ਨਹੀਂ ਕਰੀ। ਸਾਹਿਬਾਂ ਨੇ ਕਿਹਾ, ਰਾਮ ਸਿੰਘ, ਬੱਚਿਆਂ ਤੇ ਗੁੱਸਾ ਨਹੀਂ ਕਰੀਦਾ, ਇਹ ਮੂਰਖ ਕਿੱਥੇ, ਇਹ ਤੇ ਮਹਾਂਪੁਰਸ਼ ਹੋਵੇਗਾ। ਹੁਣ ਸਾਹਿਬ ਜੀ ਉੱਠੇ, ਮਾਂ ਨੂੰ ਇਹਨਾਂ ਦੇ ਵਿੱਚ ਉਹ ਨਫ਼ਰਤ ਦੀ ਕੰਧ ਤੋੜਨ ਲੱਗੇ। ਸਾਹਮਣੇ ਦਰਵਾਜ਼ਾ ਸੀ ਜਿਹੜਾ ਕੱਚੀਆਂ ਇੱਟਾਂ ਨਾਲ ਬੰਦ ਕੀਤਾ। ਸਾਹਿਬਾਂ ਨੇ ਆਪਣੀ ਲੱਤ ਦੇ ਜ਼ੋਰ ਦੇ ਨਾਲ ਕੱਚੀਆਂ ਇੱਟਾਂ ਜਿਹੜੀਆਂ ਚਿਣੀਆਂ ਸਨ ਉਹਨਾਂ ਨੂੰ ਡੇਗ ਦਿੱਤਾ ਤੇ ਸਾਹਮਣੇ ਬੀਬੀ ਦੇਸਾਂ ਦਾ ਦਰਵਾਜ਼ਾ ਸੀ, ਉਹਦੇ ਘਰ ਚਲੇ ਗਏ।

ਇੱਕ ਚੌਂਕੀ ਤੇ ਪ੍ਰਸ਼ਾਦਾ ਪਕਾ ਕੇ ਰੱਖੇ ਐ। ਅੱਖਾਂ ਬੰਦ ਨੇ, ਪੱਖਾ ਇਵੇਂ ਝੱਲਦੀ ਪਈ ਜਿਵੇਂ ਸਾਹਿਬ ਜੀ ਪ੍ਰਸ਼ਾਦਾ ਪੇ ਛਕਦੇ। ਇਹ ਪਿਆਰ ਦੇਖਿਆ ਤੇ ਸਾਹਿਬਾਂ ਨੇ ਵੀ ਮਲਕੜੇ ਜੇ

ਪ੍ਰਸ਼ਾਦਾ ਛਕਦਿਆਂ ਛਕਦਿਆਂ ਆਵਾਜ਼ ਦਿੱਤੀ, ਬੀਬੀ ਪਾਣੀ ਨਹੀਂ ਦੇਣਾ। ਜਦੋਂ ਕੰਨਾਂ ਵਿੱਚ ਆਵਾਜ਼ ਪਈ, ਅੱਖਾਂ ਖੋਲੀਆਂ, ਮਨ ਠਰ ਗਿਆ। ਜੋ ਖੁਸ਼ੀ ਮਿਲੀ ਨਾ ਕੋਈ ਲਿਖ ਸਕਦਾ, ਨਾ ਕੋਈ ਕਹਿ ਸਕਦਾ। ਚਾਈ ਚਾਈ ਉੱਠੀ, ਠੰਡਾ ਪਾਣੀ ਲਿਆ ਕੇ ਦਿੱਤਾ। ਸਾਹਿਬਾਂ ਨੇ ਪ੍ਰਸ਼ਾਦਾ ਛਕਿਆ, ਇਹ ਬੀਬੀ ਦੇਸਾ ਨਿਹਾਲ ਹੋ ਗਈ। ਚਾਰੋਂ ਭਰਾ ਵੀ ਆਏ, ਬੜੇ ਹੈਰਾਨ ਹੋਏ। ਅਸੀਂ ਇਹਨੂੰ ਮਨਹੂਸ ਕਹਿੰਦੇ।

ਚਾਰਾਂ ਭਰਾਵਾਂ ਨੂੰ ਸਾਹਿਬਾਂ ਕੋਲ ਬਿਠਾਇਆ, ਪ੍ਰਸ਼ਾਦਾ ਖੁਆਇਆ, ਫਿਰ ਕਿਹਾ ਰਾਮ ਸਿੰਘ ਤੁਸਾਂ ਅੰਮ੍ਰਿਤ ਛਕਿਆ, ਤੇ ਜਿੰਨੇ ਅੰਮ੍ਰਿਤ ਛਕ ਲਏ ਉਹਦੇ ਮਨ ਵਿੱਚ ਹਉਮੈ ਦੀ ਕਾਈ, ਹਉਮੈ ਵਿਕਾਰ ਇਹ ਚੰਗੇ ਨਹੀਂ ਲੱਗਦੇ, ਇਹਨਾਂ ਤੋਂ ਬਚੋ, ਹਉਮੈ ਇਹ ਵਿਕਾਰ ਆ ਜਾਂਦੇ ਨੇ, ਪਰ ਇਹਨਾਂ ਤੋਂ ਬਚ ਕੇ ਰਹੋ।

ਇਹ ਜਿਹੜੀ ਦੁਬਿਧਾ ਸੀ ਇਹਨੂੰ ਕੱਢ ਕੇ ਕਲਗੀਧਰ ਪਾਤਸ਼ਾਹ ਠੰਡ ਵਰਤਾ ਕੇ ਫਿਰ ਆਪਣੇ ਡੇਰੇ ਨੂੰ ਚੱਲ ਪਏ। ਉਪਦੇਸ਼ ਹੈ ਐ ਭਾਈ ਤੱਦੇ ਧਾਵਤ ਵਰਜ ਰੱਖ ਮੂੜੇ ਅੰਤਰ ਤੇਰੇ ਨਿਧਾਨ ਪਿਆ ਗੁਰਮੁਖ ਹੋਵੇ ਤਾਂ ਹਰ ਰਸ ਪੀਵੇ ਜੁਗਾ ਜੁਗੰਤਰ ਖਾਏ ਪਿਆ ਗੱਗੇ ਗੋਬਿੰਦ ਚਿਤ ਕਰ ਮੂੜੇ ਗੱਲੀ ਕਿਨੀ ਨਾ ਪਾਇਆ ਗੁਰੂ ਕੇ ਚਰਨ ਹਿਰਦੇ ਵਸਾਏ ਮੂੜੇ ਪਿਛਲੇ ਗੁਨੇ ਤੁਧ ਸਭ ਬਖਸ਼ ਲਿਆ ਹਾਏ ਹਰ ਕਥਾ ਬੁਝ ਤੂੰ ਮੂੜੇ ਤਾਂ ਸਦਾ ਸੁਖ ਹੋਈ ਮਨਮੁਖ ਪੜੇ ਤੇ ਤਾਂ ਦੁੱਖ ਲਾਗੇ ਵਿਣ ਸਤਿਗੁਰ ਮੁਕਤ ਨਾ ਹੋਏ ਰਾਰੇ ਰਾਮ ਚਿਤ ਕਰ ਮੂੜੇ ਹਿਰਦੇ ਜਿਨ ਕੇ ਰਵ ਰਿਹਾ ਗੁਰਪ੍ਰਸਾਦੀ ਜਿਨੀ ਰਾਮ ਪੁਛਾਤਾ ਨਿਰਗੁਣ ਰਾਮ ਤਿਨੀ ਬੁਝ ਲਿਆ ਤੇਰਾ ਅੰਤ ਨਾ ਜਾਈ ਲਖਿਆ ਅਕਥ ਨਾ ਜਾਈ ਹਰ ਕਥਿਆ ਨਾਨਕ ਜਿਨ ਕੋ ਸਤਿਗੁਰ ਮਿਲਿਆ।

Thank you.

ਮੇਰਾ ਤਨ ਗੁਰੂ ਨਾਨਕ ਪਾਤਸ਼ਾਹ ਹੈ, ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਜਾ ਰਹੇ ਸੋਨਾ ਕਲਾ ਸੰਪੂਰਨ ਚੱਲਿਆ ਅਨੰਤ ਕਲਾ ਹੋਏ ਠਾਕੁਰ ਛੜ ਤ੍ਰੇਤੇ ਯੁਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ ਇਹਨਾਂ ਕੋਲ 14 ਕਲਾ ਕਲਾ ਕੇਂਦਰ ਸ਼ਕਤੀ ਨਿਰੰਕਾਰ ਦੀ ਸ਼ਕਤੀ ਤ੍ਰੇਤੇ ਯੁਗ ਦੇ ਅਵਤਾਰ ਭਗਵਾਨ ਰਾਮ ਚੰਦਰ ਜੀ 14 ਕਲਾ ਦੁਆਪੁਰ ਯੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ 16 ਕਲਾ ਲੈ ਕੇ ਆਏ ਪਰ ਨਿਰੰਕਾਰ ਦੀ ਸਾਰੀ ਸ਼ਕਤੀ ਦਾ ਮਾਲਿਕ ਕੌਣ? ਪਿਆਰ ਨਾਲ ਸਾਰੇ ਆਖੋ ਧੰਨ ਗੁਰੂ ਨਾਨਕ ਬਾਣੀ ਲਿਖਿਆ ਅਨੰਤ ਕਲਾ ਜਿਹਦੀ ਗਿਣਤੀ ਮਿਣਤੀ ਕੋਈ ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ ਉਸਦੀ ਸ਼ਕਤੀ ਵੀ ਬੇਅੰਤ ਹੈ ਉਸ ਸ਼ਕਤੀ ਨੂੰ ਲੈ ਕੇ ਅਰਸ਼ਾਂ ਤੋਂ ਹਰਸ਼ਾਂ ਤੇ ਮਾਤ ਲੋਕ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਨਿਰੰਕਾਰ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਬਣ ਕੇ ਸਾਹਿਬਾਂ ਨੇ ਤੱਕਿਆ ਸੰਸਾਰ ਰੋਗੀ ਹੈ ਮਾਤ ਲੋਕ ਦੇ ਰਹਿਣ ਵਾਲੇ ਇਨਸਾਨ ਸਾਰੇ ਰੋਗੀ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਤੋ ਜਗਤ ਦੀ ਹਾਲਤ ਨੂੰ ਤੱਕ ਕੇ ਹਜ਼ੂਰ ਅੱਜ ਜਾ ਰਹੇ ਹਨ ਜਾ ਰਿਹਾ ਹੈ ਸੱਚਾ ਵੈਦ ਅਰੋਗੀ ਮਨਾਂ ਨੂੰ ਆਰੋਗ ਕਰਨਾ ਦੁਖੀ ਜਨਤਾ ਨੂੰ ਸੁਖ ਦੇਣਾ ਹਉਮੈ ਰੋਗ ਮਾਨੁਖ ਕੋ ਦਿੰਦਾ ਕਾਮ ਰੋਗ ਮੈਂਗਲ ਬਸਤੀ ਨਾ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖਪ ਗਏ ਪੁਰੰਗਾ ਅਗਰ ਕਹਿੰਦੇ ਜੋ ਜੋ ਦੀਸ ਹੈ ਸੋ ਸੋ ਰੋਗੀ ਹਰ ਕੋਈ ਜੋ ਜੋ ਦੀਸ ਹੈ ਸੋ ਸੋ ਰੋਗੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਕਿਸੇ ਨੂੰ ਕੋਈ ਦੁੱਖ ਲੱਗਾ ਕਿਸੇ ਨੂੰ ਕੋਈ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ ਤੇ ਕਈਆਂ ਕੋਲ ਬਹੁਤੀ ਆ ਗਈ ਹੈ ਉਹ ਵੀ ਜਿਹਦੇ ਕੋਲ ਮਾਇਆ ਨਹੀਂ ਉਹ ਵੀ ਰਾਤ ਦਿਨ ਹਾਏ ਮਾਇਆ ਦੀ ਕਲਪਨਾ ਚ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹ ਵੀ ਅਜੁਰ ਬਾਣੀ ਫਰਮਾਉਂਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਹਦੇ ਕੋਲ ਨਹੀਂ ਉਹ ਮਾਇਆ ਚਾਹੁੰਦਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹਨੂੰ ਨੀਂਦ ਨਹੀਂ ਆਉਂਦੀ ਕਿ ਕਿਧਰੇ ਮਾਇਆ ਦੇ ਲਾਲਚ ਚੋਰ ਆ ਕੇ ਮੇਰਾ ਸਿਰ ਹੀ ਨਾ ਵੜ ਦੇ ਉਹਨੂੰ ਰਾਤੀ ਨੀਂਦ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਔਰ ਗੰਤਾ ਜਿਹਦੇ ਕੋਲ ਨਹੀਂ ਉਹ ਵੀ ਦੁਖੀ ਜਿਹਦੇ ਕੋਲ ਹੈ ਉਹ ਵੀ ਜਿਹਦੇ ਘਰ ਪੁੱਤਰ ਨਹੀਂ ਹੈ ਉਹ ਵੀ ਦੁਖੀ ਰਾਤ ਦਿਨ ਅਰਦਾਸਾਂ ਕਰਦਾ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ
اور کئی پتروں تو بھی تن پیری جی کر پتر نہیں وہ بھی دکھی کہ جی پتر نلائک ہو گیا ہے ماتا پتا تن دکھی جی کر ہے وہ بھی دکھی جی کر کوئی چودھر سے مان وڈیائی واسطے پرو نہ ساری جو دش ہے سو سو روگی کسی نو تن کا روگ لگا ہے کسی نو من کا روگ لگا پر آروگ کون اس دنیا میں آروگ پاؤنے تو حضور فرماؤں بانی جو دش ہے سو سو روگی روگ رہت میرا سب آروگ سب اروگ کوڑے پیار نال سارے آخو تن گرو نانک اج اروگ داتا دنیا نو اروگ کرنے واسطے جا رہے پچھے مردانہ موڈے تے رواب بھرے سوچا تے دلیل تریا جا مردانہ سوچتا ہے پتا نہیں مالک کدھر کا کافی سما ہو گئے ترے ہی جانے انہوں نے لوگ برا بھی کہ مندا بھی کہ پر وہ اپنے سچے رستے پہ چل دیں گے پر دادے اداس نہ ہو مردانے کابر نہ تو کہو میرا نرنکار ادا بھی پلٹ مردانے نے کہ ہمارا اس پاپی کا پلا جی میرا بولے رب سنتا ہوئے میں تو کہاں گا سنکاری نو رب اتے بارے جتے پانی نہ نصیب ہو نہ ہو مردانے تو کیرتن کرنا تیری رسنا تے گربانی دا واسا ہے جتے گربانی دا واسا ہے اتے نرنکار دا واسا ہے پردانے کہو میرا نرنکار یہ بھی پلا بابا یہ پلا حضور کہنے لگے ہاں مردانے تو کہو میرا واحگرو یہ بھی پلا برے نال سب بری کریں دے معاف کرن کے سیانے برے نال پھر نیکی کرنی اے گرو نانک نے پردانے ساڈا تیجا بچن موڑ نہ تو ہی کہو میرا نرنکار دا پلا کرے تے میرے سکھ بھی واحگرو جی ارداس کرے کرن گے تے کی کہن گے نانک نام چڑھدی کلا تیرے پانے سربت دا سربت دا پلا منگن والا دنیا چ کوئی آیا ہے تو میرا تن گرو نانک سارے صاحبان نے بانی کیا سبے جی سوال سبے جی سوال اپنی مہر گرو نے سارے کا پلا گرو نانک کیوں وڈا ہے تن گرو نانک پاتشاہ کیوں سارے تو وڈا ہے پیری سال سنگھ تن گرو نانک پاتشاہ جی نے سارے نال پیار کیا آؤ تیری پڑھی

ਜੋ ਭਾਈ ਗੁਰੂ ਨਾਨਕ ਨੂੰ ਵੱਡਾ ਕਵੇ

ਸਾਰੇ ਵਾਹਿਗੁਰੂ ਜੀ ਸਾਰੀ ਸਾਧ ਸੰਗਤ ਦਾਸ ਅੱਗੇ ਵੀ ਬੇਨਤੀ ਕਰਦਾ ਜੇ ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਅੱਜ ਤੇਰੀ ਪੜ੍ਹੀਏ ਨਾ ਸਾਰੀ।

ਪਰ ਸਾਡੇ ਕੋਲੋਂ ਵੀ ਇਹਦੇ ਤੋਂ ਖੁੱਲ੍ਹਣ। ਤੋ ਆਓ ਸਾਰੇ ਅੱਲਾਹ ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਾ, ਜਿਸ ਸਿੱਖ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਸਾਨੂੰ ਬਾਦਸ਼ਾਹ ਪ੍ਰਵਾਨ ਕਰ ਦਿੱਤੀ। ਆਓ ਸਾਰੇ ਪਿਆਰ ਨਾਲ

ਮੇਰੀ ਅੱਖਾਂ ਦੇ ਸਾਹਮਣੇ ਆ ਕੇ ਮੈਨੂੰ ਡਰਾ ਮੇਰੇ ਬਖਣ ਵਾਲਾ ਹੋਰ ਕੋਈ ਨਹੀਂ ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ ਤੂੰ ਬਖਸ਼ ਵੀ ਵੱਡਾ ਹੈ।

ਤੇ ਇਸੇ ਤਰ੍ਹਾਂ ਭਗਤ ਨਾਮਦੇਵ ਸੰਤਾਂ ਦਾ ਸੰਗ ਕਰਦੇ, ਨਾਮ ਜਪਦੇ, ਪਰਮਾਤਮਾ ਨੂੰ ਯਾਦ ਕਰਦੇ ਆਪਣੀ ਉਮਰ ਬਿਤਾਉਂਦੇ ਗਏ। ਥੋੜੇ ਜੇ ਵੱਡੇ ਹੋਏ ਤੇ ਉਸ ਵਕਤ ਦੇ ਮਹਾਨ ਯੋਗੀ, ਮਹਾਨ ਤਪੀਸ਼ਵਰ ਜਿਨ੍ਹਾਂ ਦਾ ਇੱਕ ਪੰਥ ਚੱਲਦਾ ਸੀ, ਸਵਾਮੀ ਗਿਆਨੇਸ਼ਵਰ ਜੀ ਮਹਾਰਾਜ। ਸਵਾਮੀ ਗਿਆਨੇਸ਼ਵਰ ਜੀ ਮਹਾਰਾਜ ਦੇ ਪੰਥ ਦੇ ਵਿੱਚ ਦਾਖਲ ਹੋ ਗਏ ਤੇ ਚੱਲ ਪਏ ਉਹਨਾਂ ਦੇ ਨਾਲ ਤੀਰਥਾਂ ਦੇ ਭ੍ਰਮਣ ਕਰਦੇ ਕਰਦੇ, ਤੇ ਜਾ ਕਰਕੇ ਦੁਆਰਕਾ ਨਗਰੀ ਤੋਂ ਥੋੜੀ ਦੂਰ ਬਾਹਰ ਸਵਾਮੀ ਗਿਆਨੇਸ਼ਵਰ ਜੀ ਨੇ ਵਿਸ਼ਰਾਮ ਕੀਤਾ। ਦੇਖਿਆ ਨੇੜੇ ਇੱਕ ਖੂਹ ਦਿਖਾਈ ਦੇ ਰਿਹਾ ਹੈ, ਮਗਰ ਉਸ ਦੇ ਵਿੱਚ ਪਾਣੀ ਕੋਈ ਦਿਖਾਈ ਨਹੀਂ ਦਿੰਦਾ। ਖੂਹ ਤੇ ਹੈ ਮਗਰ ਪਾਣੀ ਕੋਈ ਨਹੀਂ, ਤੇ ਗਿਆਨੇਸ਼ਵਰ ਜੀ ਮਹਾਰਾਜ ਨੇ ਸੋਚਿਆ, ਦੇਖਿਆ ਬਈ ਇਹ ਮੇਰੇ ਨਾਲ ਜੋ ਚੱਲੇ ਆ ਰਹੇ

ਤੇਰੀ ਨਾਰਾਇਣ ਨੇ ਸੁਣ ਲਈ। ਆਇੰਦਾ ਸਮੇਂ ਵਿੱਚ ਜਿਹੜੇ ਵੀ ਇਸ ਰਾਹ ਤੋਂ ਗੁਜ਼ਰਨਗੇ ਉਹ ਆਪਣੀ ਪਿਆਸ ਤੇਰੀ ਅਰਦਾਸ ਦੀ ਸ਼ਕਤੀ ਦੁਆਰਾ ਬੁਝਾਇਆ ਕਰਨਗੇ।

ਬੁਝਾ ਕਰਕੇ ਫਿਰ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜਾ ਕੇ ਜੁੜ ਗਏ। ਕਿਤੇ ਦੂਰ ਇਕਾਂਤ ਵਿੱਚ ਜਾ ਕੇ ਜੁੜੇ ਹੋਏ ਸਨ। ਸਵੇਰ ਹੋਈ, ਗਿਆਨੇਸ਼ਵਰ ਜੀ ਤੇ ਸਾਥੀਆਂ ਨੇ ਦੇਖਿਆ, ਮਗਰ ਨਾਮਦੇਵ ਦਿਖਾਈ ਨਹੀਂ ਦਿੱਤੇ, ਕਿਉਂਕਿ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਤੇ ਗਿਆਨੇਸ਼ਵਰ ਜੀ ਤੇ ਉਹਨਾਂ ਦੀ ਮੰਡਲੀ ਤੇ ਅੱਗੇ ਨੂੰ ਚਾਲੇ ਪਾ ਗਏ, ਮਗਰ ਨਾਮਦੇਵ ਦੀ ਸਮਾਧੀ ਖੁੱਲੀ ਤੇ ਕੀ ਦੇਖਦਾ ਹੈ ਕਿ ਉਸ ਚੌਂਕ ਦੇ ਨੇੜੇ ਤੇੜੇ ਇੱਕ ਪਠਾਨ ਖਲੋਤਾ ਹੈ ਤੇ ਉਸ ਪਠਾਨ ਨੇ ਪਗੜੀ ਪਾਈ ਹੋਈ ਹੈ ਤੇ ਉਸ ਪਠਾਨ ਦੇ ਘੋੜੀ ਨੇ ਵਛੇਰਾ ਦਿੱਤਾ ਹੈ। ਕਦੀ ਵਛੇਰੇ ਵੱਲ ਦੇਖਦਾ ਹੈ ਨਾਮਦੇਵ ਤੇ ਕਦੀ ਉਸਦੀ ਪਗੜੀ ਵੱਲ ਦੇਖਦਾ ਹੈ ਤੇ ਪਠਾਨ ਨੂੰ ਦੇਖਦੇ ਦੇਖਦੇ ਮਾਨੋ ਪਠਾਨ ਦੇ ਰੂਪ ਵਿੱਚੋਂ ਨਾਰਾਇਣ ਨੂੰ ਦੇਖਦਾ ਹੋਇਆ

ਕਾਮਦੇਵ ਤੇ ਭਗਤੀ ਦੀ ਅਵਸਥਾ ਵਿੱਚ ਸਨ, ਉਹ ਤੇ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ ਤੇ ਹਰ ਇੱਕ ਵਿੱਚੋਂ ਨਾਰਾਇਣ ਦੇਖਦੇ ਹੋਏ

ਰੱਖੀਆਂ ਪੰਜ ਮੋਹਰਾਂ ਚਰਨਾਂ ਕਮਲਾਂ ਵਿੱਚ ਤੇ ਅੱਗੋਂ ਜਵਾਬ ਮਿਲਿਆ ਮੱਖਣ ਸ਼ਾਹ ਸੁਖ ਦਾ ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ। ਇਸੇ ਤਰ੍ਹਾਂ ਨਾਮਦੇਵ ਜੀ ਭਗਤੀ ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਦੇਖੋ ਬਈ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਹਾਂ, ਮੈਂ ਨਾਰਾਇਣ ਨੂੰ ਦੇਖ ਲਿਆ ਹੈ। ਉਹ ਨਾਰਾਇਣ ਦੀ ਪੱਗ ਬੜੀ ਸੋਹਣੀ ਹੈ, ਬੜਾ ਮਿੱਠਾ ਬੋਲਦਾ ਹੈ, ਮੈਂ ਉਹਨੂੰ ਪਹਿਚਾਣ ਲਿਆ ਹੈ। ਕਹਿੰਦੇ ਨੇ ਅਸ ਪਤ ਗਜ ਪਤ ਨਰਹਿ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਤੂੰ ਹੀ ਮੁਕੰਦ ਹੈ, ਤੂੰ ਹੀ ਮੇਰਾ ਸਵਾਮੀ ਹੈ, ਤੂੰ ਹੀ ਹਾਥੀਆਂ ਤੇ ਘੋੜਿਆਂ ਦਾ ਮਾਲਕ ਹੈ, ਤੂੰ ਹੀ ਜਿਤਨੀ ਇਹ ਮਨੁੱਖਤਾ ਹੈ ਉਹਨਾਂ ਸਾਰਿਆਂ ਦਾ ਮਾਲਕ ਹੈ। ਤੇ ਉਸ ਪਰਮਾਤਮਾ ਨੂੰ ਪਠਾਨ ਦੇ ਰੂਪ ਵਿੱਚ ਦੇਖਦੇ ਹੋਏ ਬਾਰ ਬਾਰ ਗਾਈ

ਜਦੋਂ ਦਾਸ ਦਾ ਸਰੀਰ ਵੀ ਕੋਈ ਚੇਲਾ ਹੈ, ਪਰ ਤੁਸੀਂ ਬਖਸ਼ਿਸ਼ ਕਰਕੇ ਅਸੀਸ ਦੇ ਕੇ ਇਸ ਸਮੇਂ ਨੂੰ ਸਫਲ ਬਣਾਉਣਾ ਹੈ, ਔਰ ਦਾਸ ਨੂੰ ਵੀ ਸ਼ਕਤੀ ਮਿਲੇਗੀ ਤੁਹਾਡੇ ਉਤਸ਼ਾਹ ਨਾਲ, ਹੋਰ ਅੱਗੇ ਅੱਗੇ ਆ ਜਾਓ ਬੇਸ਼ੱਕ।

मैं ना मैंने अब इन्हों बचा लेगा।

जैसे अठ सठ तीर्थ परस किए जुग चार चढ़े हो कैलाश रहे हो जैसे

ਗੁਰ ਸਿੱਖੋਂ ਗੁਰ ਸਿੱਖ ਹੈ, ਗੁਰ ਸਿੱਖੋਂ ਗੁਰ ਸਿੱਖ ਹੈ, ਪੀਰ ਪੀਰੋਂ ਕੋਈ ਸ਼ਬਦ ਸੁਰਤ ਚੇਲਾ ਗੁਰੂ ਪਰਮੇਸ਼ਰ ਸੋਈ। ਦਰਸ਼ਨ ਦ੍ਰਿਸ਼ਟ ਧਿਆਨ ਧਰ ਗੁਰ ਮੂਰ

ਦੇਂਦਾ ਹੀ ਰਹੇਗਾ। ਪਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਇੱਕ ਅਮੋਲਕ ਦਾਤ ਮੰਗ ਰਹੇ ਹਨ। ਕਹਿੰਦੇ ਹਨ, ਇਹ ਮਨੁੱਖ ਤੈਨੂੰ ਜੁਗਾ ਜੁਗੰਤਰ ਮੰਗਦਿਆਂ ਹੋ ਗਿਆ, ਦੇਣ ਵਾਲਾ ਨਹੀਂ ਥੱਕਿਆ ਨਹੀਂ ਅੱਕਿਆ, ਲੈਣ ਵਾਲਾ ਥੱਕ ਜਾਂਦਾ, ਭਾਵ ਸਵਾਸ ਪੂਰੇ ਹੋ ਜਾਂਦੇ ਨੇ, ਫਿਰ ਜਨਮ ਲੈਂਦਾ ਫਿਰ ਮੰਗਦਾ, ਇਸੇ ਤਰ੍ਹਾਂ ਅਨੇਕ ਜਨਮ ਮੰਗਦਿਆਂ ਹੋ ਗਏ ਹਨ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਕਾਸ਼ ਕੇ ਤੈਨੂੰ ਮੰਗਣਾ ਆ ਜਾਂਦਾ ਤਾਂ ਫਿਰ ਤੈਨੂੰ ਕੁਝ ਮੰਗਣ ਦੀ ਲੋੜ ਨਾ ਪੈਂਦੀ। ਦਾਤਾਂ ਤਾਂ ਰੋਜ਼ ਹੀ ਮੰਗਦਾ ਹੈ, ਕਿਤੇ ਦਾਤਾਰ ਨੂੰ ਮੰਗ ਲੈਂਦੋ ਤਾਂ ਤੈਨੂੰ ਮੰਗਣ ਦੀ ਲੋੜ ਨਾ ਪੈਂਦੀ, ਕਿਉਂਕਿ ਜਿਨ੍ਹਾਂ ਨੇ ਦਾਤਾਰ ਨੂੰ ਮੰਗ ਲਿਆ ਉਹ ਮੰਗਣ ਵਾਲੇ ਨਹੀਂ ਰਹੇ, ਉਹ ਵੰਡਣ ਵਾਲੇ ਬਣ ਗਏ। ਉਚਾਰਨ ਕਰੋ ਸ੍ਰੀ ਸਾਧ ਸੰਗਤ, ਬੋਲੋ ਸ੍ਰੀ। ਮਹਾਂਪੁਰਖ ਕਿਆ ਕਰਦੇ ਸਨ ਭਾਈ, ਗੁਰੂ ਦੇ ਦਰ ਤੇ ਆਏ, ਭਾਗ ਜਾਗੇ ਹਨ, ਪਤਾ ਨਹੀਂ ਕਿਤਨੇ ਜਨਮਾਂ ਦੇ ਪੁੰਨਾਂ ਦੀ ਪੰਡ ਸਿਰ ਤੇ ਹੋਵੇ, ਏਡੇ ਪੁੰਨ ਪਰਬਲ ਹੋਵਣ ਤਾਂ ਆ ਸਤਸੰਗ ਦਾ ਬੈਕੁੰਠ ਨਸੀਬ ਹੁੰਦਾ, ਗੁਰੂ ਦਾ ਦਰ ਨਸੀਬ ਹੁੰਦਾ, ਤੇ ਏਡਿਆਂ ਪੁੰਨਾਂ ਦਾ ਸਦਕਾ ਤੂੰ ਆਇਆ ਗੁਰੂ ਦੇ ਚਰਨਾਂ ਵਿਚ, ਤੇ ਮੰਗੀਆਂ ਦਾਤਾਂ ਨਹੀਂ, ਮੰਗਣਾ ਦਾਤਾਰ ਨੂੰ ਹੈ। ਉਚਾਰਨ ਕਰੋ ਸ੍ਰੀ। ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਦੇ ਦੁੱਖ, ਦੇਹੇ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਭੁੱਖ ਉਤਰ ਜਾਂਦੀ ਹੈ ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ, ਫਿਰ ਉਨ੍ਹਾਂ ਨੂੰ ਕੁਝ ਮੰਗਣ ਦੀ ਲੋੜ ਨਹੀਂ ਰਹੀ, ਜਿਨ੍ਹਾਂ ਗੁਰੂ ਨੂੰ ਮੰਗ ਲਿਆ। ਪਿਆਰ ਵਾਲਿਆਂ ਨੇ ਜਦੋਂ ਵੀ ਕੁਝ ਮੰਗਿਆ, ਅਮੋਲਕ ਖਜ਼ਾਨਾ ਮੰਗਿਆ। ਅਸੀਂ ਹੁੰਦੇ ਤਾਂ ਕੋਈ ਧਨ ਦੌਲਤ, ਮਹਿਲ ਮਾਰੀਆਂ, ਧੀ ਪੁੱਤਰ, ਕੋਈ ਹੋਰ ਚੰਗਾ ਕਾਰ ਵਿਹਾਰ ਮੰਗ ਲੈਂਦੇ, ਪਰ ਪਿਆਰ ਵਾਲਿਆਂ ਨੇ ਜਦੋਂ ਵੀ ਮੰਗਿਆ ਅਮੋਲਕ ਖਜ਼ਾਨਾ ਮੰਗਿਆ। ਜੇ ਕੰਨ ਵੀ ਮੰਗੇ ਹਨ ਤਾਂ ਆਖਿਆ ਕੋਟ ਕਰਨ ਦੇ ਮੇਰੇ ਪਿਆਰੇ, ਕਰੋੜਾਂ ਕੰਨ ਦੇ, ਉਹਨਾਂ ਕੰਨਾਂ ਨਾਲ ਮੈਂ ਤੇਰੀ ਬਾਣੀ ਸੁਣਾ, ਅਰਦਾਸ ਕਰੀ ਪ੍ਰਭ ਆਪਣੇ ਆਗੇ, ਸੁਣ ਸੁਣ ਜੀਵਾਂ ਤੇਰੀ ਬਾਣੀ। ਤੇ ਜੇ ਨਾਮ ਜਪਣ ਲਈ ਰਸਨਾ ਮੰਗੀਆਂ ਹਨ ਤਾਂ ਆਖਿਆ ਜਿਤਨੇ ਮੇਰੇ ਸਰੀਰ ਦੇ ਰੋਮ ਹਨ ਇਹਨਾਂ ਨੂੰ ਜੀਭਾ ਲਾ ਦੇ, ਇਨੀਆਂ ਜੀਵਾਂ ਨਾਲ ਮੈਂ ਤੇਰਾ ਨਾਮ ਜਪਾਂ, ਕਿਉਂਕਿ ਅਸੀਂ ਕਲਯੁਗੀ ਜੀਵ ਹਾਂ। ਕਲਯੁਗ ਦੇ ਵਿਚ ਮਨੁੱਖ ਦੀ ਉਮਰ ਛੋਟੀ ਹੈ, ਦਿਨ ਰਾਤ ਛੋਟੇ ਹਨ, ਹੇ ਵਾਹਿਗੁਰੂ ਤੇਰੇ ਗੁਣ ਬਹੁਤ ਹਨ, ਇਸ ਲਈ ਜੇ ਤੁੱਠਾ ਹੈ। ਭਾਈ ਸਾਹਿਬ ਨੰਦ ਲਾਲ ਜੀ ਤੇ ਪ੍ਰਸੰਨ ਹੋਏ ਨਾ ਮੇਰੇ ਸਾਹਿਬ ਜੀ, ਨੰਦ ਲਾਲ ਸਾਡਾ ਜੀ ਕਰਦਾ ਕੁਝ ਮੰਗ, ਇੱਕ ਵਾਰੀ, ਦੋ ਵਾਰੀ, ਤੀਸਰੀ ਵਾਰੀ ਬਚਨ ਹੋਇਆ, ਤੂੰ ਕਦੇ ਕੁਝ ਨਹੀਂ ਮੰਗਿਆ, ਕਿਉਂਕਿ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਬਾਕੀ ਮੰਗਣਾ ਰਹਿ ਵੀ ਕੀ ਗਿਆ। ਉਚਾਰਨ ਕਰੋ ਸ੍ਰੀ। ਜਿੱਥੇ ਆਪ ਦਾਤਾਰ ਆ ਜਾਵੇ ਉਹਦੇ ਖਜ਼ਾਨੇ ਪਿੱਛੇ ਨਹੀਂ ਰਹਿ ਜਾਂਦੇ, ਖਜ਼ਾਨੇ ਨਾਲ ਹੀ ਆਉਂਦੇ ਹਨ। ਪਰ ਮਹਾਰਾਜ ਕਹਿੰਦੇ ਹਨ, ਤੇਰਾ ਰਿਸ਼ਤਾ ਵੀ ਗੁਰੂ ਦੇ ਨਾਲ ਪਿਓ ਪੁੱਤਰ ਵਾਲਾ ਹੋਵੇ, ਇਹ ਨਾ ਹੋਵੇ ਬਈ ਤੂੰ ਮਨਤਾ ਮੰਨਦਾ ਰਵੇਂ, ਹੇ ਵਾਹਿਗੁਰੂ ਮੇਰਾ ਆਹ ਕਾਰਜ ਸੰਵਾਰ ਤੇ ਮੈਂ ਅਖੰਡ ਪਾਠ ਕਰਾਵਾਂਗਾ, ਆਹ ਸਵਾਰੇ ਤਾਂ ਮੈਂ ਲੰਗਰ ਕਰਾਂਗਾ, ਆਹ ਸਵਾਰੇ ਤਾਂ ਮੈਂ ਝਲੀਆ ਕੱਟਾਂਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਹ ਤਾਂ ਮਜ਼ੂਰੀਆਂ ਹਨ ਬਈ, ਮਜ਼ੂਰ ਆਉਂਦਾ ਸਵੇਰ ਤੋਂ ਸ਼ਾਮ ਤੱਕ ਮਜ਼ੂਰੀ ਕਰਦਾ, ਸ਼ਾਮ ਨੂੰ ਪੈਸੇ ਲੈ ਕੇ ਚਲਾ ਗਿਆ, ਕੋਈ ਰਿਸ਼ਤਾ ਤਾਂ ਨਹੀਂ ਨਾ ਜੁੜਿਆ। ਰਿਸ਼ਤਾ ਤਾਂ ਉਹਨਾਂ ਦਾ ਹੀ ਜੁੜਿਆ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਸੇਵਾ ਆਪਣਾ ਘਰ ਸਮਝ ਕੇ ਕੀਤੀ ਹੈ, ਨਿਸ਼ਕਾਮ ਕੀਤੀ ਹੈ। ਫਿਰ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ, ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ। ਉਚਾਰਨ ਕਰੋ ਸ੍ਰੀ। ਗੁਰੂ ਅਮਰਦਾਸ ਜੀ ਪ੍ਰਸੰਨ ਹੋਏ ਸਨ ਨਾ ਰਾਮਦਾਸ ਤੇ, ਰਾਮਦਾਸ ਪੁੱਤਰ ਕੁਝ ਮੰਗ ਭਾਈ, ਤੂੰ ਕੁਝ ਨੂੰ ਮੰਗਦਾ, ਕਿਉਂਕਿ ਰਿਸ਼ਤੇ ਵਿਚ ਦਾਮਾਦ ਵੀ ਸਨ, ਬੀਬੀ ਪਾਨੀ ਉਹਨਾਂ ਦੇ ਘਰ ਸੀ ਰਾਮਦਾਸ ਜੀ ਦੇ,

ਕੁਝ ਤਾਂ ਮੰਗ ਪਾਈ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਮੰਗਣ ਲੱਗੇ, ਕਹਿਣ ਲੱਗੇ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ, ਸਤ ਗੁਰ ਸਰਣਾਈ ਕਰ ਦਇਆ ਨਾਮ ਪ੍ਰਕਾਸ਼। ਜੇ ਦਇਆ ਦੇ ਘਰ ਵਿਚ ਆਇਆ, ਜੇ ਬਖਸ਼ਿਸ਼ਾਂ ਦੇ ਘਰ ਵਿਚ ਆਇਆ, ਤਾਂ ਫਿਰ ਨਾਮ ਦੀ ਦਾਤ ਮੇਰੀ ਜੋਦੀ ਵਿਚ ਪਾ। ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰੂਦੇਵ, ਉਹ ਮੇਰੇ ਗੁਰੂਦੇਵ ਪਿਤਾ ਧੰਨ ਗੁਰੂ ਅਮਰਦਾਸ ਪਾਤਸ਼ਾਹ, ਜੇ ਤੁੱਠੇ ਹੋ ਤਾਂ ਫਿਰ ਮੋਕੋ ਰਾਮ ਨਾਮ ਪ੍ਰਗਾਸ। ਕੈਸੀ ਅਮੋਲਕ ਦਾਤ ਮੰਗੀ ਹੈ, ਕੈਸੀ ਬਖਸ਼ਿਸ਼ਾਂ ਭਰੀ ਦਾਤ ਮੰਗੀ। ਗੁਰੂ ਨਾਨਕ ਦੇ ਘਰ ਨੂੰ ਆਪਣਾ ਘਰ ਸਮਝਿਆ, ਸੇਵਾ ਕੀਤੀ, ਸਿਮਰਨ ਕੀਤਾ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ, ਚੌਥੇ ਗੁਰੂ ਨਾਨਕ ਬਣ ਗਏ। ਪਿਆਰੀ ਸਾਧ ਸੰਗਤ ਜੀ, ਇਹ ਨਿਸ਼ਕਾਮ ਸੇਵਾ ਦਾ ਫਲ ਹੈ। ਜਿਸ ਸੇਵਾ ਦੇ ਪਿੱਛੇ, ਜਿਸ ਸਿਮਰਨ ਦੇ ਪਿੱਛੇ ਕੋਈ ਕਾਮਨਾ ਨਹੀਂ ਨਾ, ਉਹ ਪ੍ਰਵਾਨ ਹੈ। ਗੁਰਮੁਖ ਵੀ ਉਸੇ ਨੂੰ ਹੀ ਕਿਹਾ, ਜਿਹਦਾ ਗੁਰੂ ਤੋਂ ਬਿਨਾਂ ਹੋਰ ਕੋਈ ਮੰਗ ਨਾ ਹੋਵੇ। ਉਚਾਰਨ ਕਰੋ ਸ੍ਰੀ, ਹਰ ਕੰਮ ਵਿੱਚ ਗੁਰੂ ਨੂੰ ਮੁੱਖ ਰੱਖਣ ਵਾਲਾ ਮਨ ਦੇ ਆਖੇ ਨਹੀਂ ਲੱਗਦਾ, ਗੁਰੂ ਦੇ ਆਖੇ ਲੱਗਦਾ, ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ, ਗੁਰੂ ਦੀ ਮਰਿਆਦਾ ਵਿੱਚ ਨਿਰਮਲ ਭਾਉ ਵਿੱਚ ਆਪਣਾ ਜੀਵਨ ਬਤੀਤ ਕਰਦਾ। ਹਰ ਵੇਲੇ ਗੁਰੂ ਨੂੰ ਅੰਗ ਸੰਗ ਸਮਝਣ ਵਾਲਾ ਗੁਰਮੁਖ ਹੈ। ਉਚਾਰਨ ਕਰੋ ਸ੍ਰੀ, ਸਾਧ ਸੰਗਤ ਬੋਲੋ ਸ੍ਰੀ ਵਾਹਿ। ਭਾਈ ਨੰਦ ਲਾਲ ਜੀ ਨੂੰ ਕਿਹਾ, ਨੰਦ ਲਾਲ ਕੁਝ ਤਾਂ ਮੰਗ। ਤਾਂ ਭਾਈ ਸਾਹਿਬ ਨੰਦ ਲਾਲ ਜੀ ਦੇ ਨੈਣ ਕਟੋਰੇ ਭਰ ਆਏ। ਗਰੀਬ ਨੇ ਅੱਜ ਸੱਚੇ ਪਾਤਸ਼ਾਹ, ਫਿਰ ਜੇ ਤੁੱਠੇ ਹੋ ਤਾਂ ਮੇਰੀ ਚੋਲੀ ਦਾਤ ਪਾਓ, ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼। ਦੀਦੇ ਕਹਿੰਦੇ ਹਨ ਅੱਖਾਂ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ, ਹੇ ਖਲਗੀਧਰ ਪਾਤਸ਼ਾਹ, ਮੇਰੀਆਂ ਅੱਖਾਂ ਆਪ ਦਾ ਦਰਸ਼ਨ ਤਾਂ ਕਰਦੀਆਂ ਹਨ, ਪਰ ਇਹਨਾਂ ਵਿੱਚ ਰਸ ਕੋਈ ਨਹੀਂ। ਦਰਸ਼ਨ ਕਰਨੇ ਹੋਰ ਚੀਜ਼ ਹੈ, ਦਰਸ਼ਨਾਂ ਤੋਂ ਅਮੋਲਕ ਰਸ ਮਾਨਣਾ ਇੱਕ ਅਮੋਲਕ ਦਾਤ ਹੈ। ਉਚਾਰਨ ਕਰੋ ਸ੍ਰੀ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰ ਰਹੇ ਹਾਂ, ਪਰ ਰਸ ਕੋਈ ਅਮੋਲਕ ਕੋਈ ਆਤਮਾ ਮਾਣ ਰਹੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਰੂਪ ਹੋ ਕੇ ਦਰਸ਼ਨ ਦੇ ਰਹੇ ਹਨ, ਇਹ ਦੱਸੇ ਹੀ ਪਾਤਸ਼ਾਹੀਆਂ ਪ੍ਰਤੱਖ ਬੈਠੀਆਂ ਹਨ, ਹਰ ਇੱਕ ਦੇ ਹਿਰਦੇ ਵਿੱਚ ਝਾਤੀ ਪਾਈ ਬੈਠੇ ਹਨ, ਬਈ ਕੋਈ ਕਿਸ ਪਿਆਰ ਵਿੱਚ ਜੁੜਿਆ ਹੋਇਆ, ਉਹਦੇ ਪਿਆਰ ਦਾ ਸਦਕਾ ਉਹਦੀਆਂ ਝੋਲੀਆਂ ਭਰਨੀਆਂ ਹਨ ਦਾਤਾਂ ਦੇ ਨਾਲ, ਪਰ ਰਸ ਕੋਈ ਵਿਰਲਾ ਮਾਣ ਰਿਹਾ ਹੋਵੇਗਾ। ਉਚਾਰਨ ਕਰੋ ਸ੍ਰੀ, ਦਰਸ਼ਨ ਕਰਨੇ ਹੋਰ ਚੀਜ਼ ਹੈ, ਦਰਸ਼ਨਾਂ ਤੋਂ ਰਸ ਮਾਣਨਾ ਹੋਰ ਚੀਜ਼ ਹੈ, ਕੀਰਤਨ ਕਰਨਾ ਹੋਰ ਚੀਜ਼ ਹੈ, ਵਾਹਿਗੁਰੂ ਦੇ ਨਾਮ ਦੇ ਵਿੱਚ ਭਿੱਜ ਕੇ ਕੀਰਤਨ ਕਰਨਾ ਇੱਕ ਅਮੋਲਕ ਦਾਤ ਹੈ। ਮਹਾਰਾਜ ਕਹਿੰਦੇ ਠਾਕੁਰ ਗਾਈਐ ਆਤਮ ਰੰਗ। ਅਸੀਂ ਵੇਖਣਾ ਕਿ ਅਸੀਂ ਆਤਮ ਰੰਗ ਵਿੱਚ ਗਾ ਰਹੇ ਹਾਂ, ਆਤਮ ਰੰਗ ਵਿੱਚ ਜੁੜ ਕੇ ਸੁਣ ਰਹੇ ਹਾਂ, ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਠਾਕੁਰ ਗਾਈਐ ਆਤਮ ਰੰਗ, ਸ਼ਰਨੀ ਪਾਵਨ। ਸ਼ਰਨੀ ਆਉਣ ਦਾ ਕਿਨ੍ਹਾਂ ਦਾ ਭਾਈ ਹਾਜ਼ਰੀ ਲੱਗੇਗੀ ਸ਼ਰਨ ਆਇਆਂ ਦੀ? ਮਹਾਰਾਜ ਕਹਿੰਦੇ ਨੇ ਉਹਨਾਂ ਦੀ ਹਾਜ਼ਰੀ, ਸ਼ਰਨ ਆਇਆਂ ਦੀ ਹਾਜ਼ਰੀ, ਸ਼ਰਨ ਆਇਆਂ ਦੀ ਹਾਜ਼ਰੀ ਗਿਣੀ ਜਾਏਗੀ ਜਿਹੜੇ ਇੱਥੇ ਬਹਿ ਕੇ ਜਪਦੇ ਹਨ ਸ੍ਰੀ। ਸ਼ਰਨੀ ਪਾਵਨ ਨਾਮ ਧਿਆਵਨ, ਸਹਿਜ ਸਮਾਵਨ ਸੰਗ। ਇਹ ਹੈ ਅਮੋਲਕ ਰਸ। ਨੇਤਰ ਪੁਨੀਤ ਭਏ ਦਰਸ ਪੇਖੇ ਮਾਥੇ ਪਰੋ ਰਵਾਲ। ਮਹਾਰਾਜ ਕਹਿੰਦੇ ਨੇ ਹੇ ਵਾਹਿਗੁਰੂ ਮੇਰੀ ਚੋਲੀ ਦਾਤ ਪਾ, ਰਸ ਰਸ ਗੁਣ ਗਾਵੋ ਠਾਕੁਰ ਕੇ। ਇੱਕ ਗੁਣ ਗਾਉਣੇ ਹਨ, ਇੱਕ ਰਸਕ ਰਸਕ ਉਹਦੇ ਪਿਆਰ ਵਿੱਚ ਭਿੱਜ ਕੇ ਮੁੜ ਮੁੜ ਉਹਦਾ ਪਿਆਰ ਮਾਣਨਾ, ਮੁੜ ਮੁੜ ਅੰਮ੍ਰਿਤ ਦੇ ਘੁੱਟ ਭਰਨੇ ਤੇ ਬਾਣੀ ਦਾ ਰਸ ਮਾਣਨਾ, ਇਹ ਇੱਕ ਅਮੋਲਕ ਖਜ਼ਾਨਾ ਹੈ ਜੋ ਗੁਰੂ ਅਰਜਨ ਦੇਵ ਮਹਾਰਾਜ ਆਪ ਮੰਗ ਰਹੇ ਹਨ।
ਇਸ ਬਖਸ਼ਿਸ਼ਾਂ ਦੇ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿਰਪਾ ਕਰਨ, ਕਿਉਂਕਿ ਅੱਜ ਦੇ ਦਿਨ ਹੁਣੇ ਥੋੜੇ ਮਿੰਟਾਂ ਬਾਅਦ ਉਹ ਸੁਭਾਗਾ ਦਿਨ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਖਾਲਸੇ ਨੇ ਬੇਨਤੀ ਕੀਤੀ, ਮਹਾਰਾਜ ਸਾਨੂੰ ਕਿਹਦੇ ਲੜ ਲਾ ਚੱਲੇ ਹੋ, ਤਾਂ ਅੱਜ ਦੇ ਦਿਨ ਮਹਾਰਾਜ ਨੇ 5 ਪੈਸੇ ਨਾਰੀਅਲ ਰੱਖ ਕੇ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਦਿੱਤਾ। ਕੋਲ ਬੈਠੇ ਭਾਈ ਨੰਦ ਲਾਲ ਜੀ ਨੂੰ ਪ੍ਰੇਮੀਆਂ ਨੂੰ ਆਖਿਆ, ਬਈ ਸਾਰੇ ਪੰਥ ਨੂੰ ਇਹ ਹੁਕਮ ਸੁਣਾ ਦਿਓ, ਆਗਿਆ ਬਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਸਾਰੇ ਜਪੋ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਵੋ ਚਹੈ, ਖੋਜ ਸ਼ਬਦ ਮੈਂ, ਜਿਸ ਨੇ ਮੈਨੂੰ ਮਿਲਣਾ ਹੋਵੇ ਸ਼ਬਦ ਦੀ ਵਿਚਾਰ ਕਰੇ, ਜਿਸ ਨੇ ਮੇਰੇ ਨਾਲ ਬਚਨ ਕਰਨੇ ਹਨ ਸ਼ਬਦ ਪੜੇ, ਸਾਧ ਹੀ ਨੇੜੇ ਦੂਰ ਨਾ ਜਾਣੋ, ਗੁਰ ਕੇ ਸ਼ਬਦ ਨਜ਼ੀਕ ਪਛਾਣੋ, ਮਹਾਰਾਜ ਨੇ ਬਚਨ ਕੀਤਾ। ਅੱਜ ਤੋਂ ਬਾਅਦ ਖਾਲਸਾ ਜੀ ਤੁਹਾਡੇ ਘਰਾਂ ਵਿੱਚ ਸ਼ਬਦ ਰੂਪ ਗੁਰੂ ਆਵੇਗਾ, ਤੁਹਾਡੇ ਕਾਰਜ ਸਵਾਰ ਜਾਏਗਾ। ਆਪਣੇ ਘਰ ਆਇਆ ਕੌਣ ਆਇਆ? ਧੰਨ ਗੁਰੂ ਗ੍ਰੰਥ ਸਾਹਿਬ। ਆਪਣੇ ਘਰ ਆਇਆ ਥਾਨ ਸੁਹਾਇਆ, ਕਾਰਜ ਸ਼ਬਦ ਸਵਾਰੇ, ਸ਼ਬਦ ਰੂਪ ਗੁਰੂ ਕਾਰਜ ਸਵਾਰੇਗਾ। ਤੋ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰਿਆਈ ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਵੀ ਦੇ ਦਿੱਤੀ ਸੀ। ਜਦੋਂ ਸਿੱਧਾਂ ਨੇ ਪੁੱਛਿਆ ਬਈ ਤੇਰਾ ਗੁਰੂ ਕੌਣ ਹੈ, ਤੂੰ ਚੇਲਾ ਕਿਸ ਤਾਂ ਹੈ, ਉਦੋਂ ਹੀ ਗੁਰਿਆਈ ਮਿਲ ਗਈ ਸੀ ਸ਼ਬਦ ਨੂੰ। ਤਾਂ ਸ਼ਬਦ ਗੁਰੂ ਸੁਰਤ ਤੁਨ ਚੇਲਾ, ਗੁਰਿਆਈ ਤਾਂ ਉਦੋਂ ਹੀ ਮਿਲੀ ਸੀ, ਪਰ ਪ੍ਰਗਟ ਰੂਪ ਵਿੱਚ ਗੁਰਿਆਈ। ਇੱਕ ਵਾਰ ਨਮਸਕਾਰ ਕਰੋ, ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ, ਫਿਰ ਪਿਆਰ ਨਾਲ ਆਖੋ, ਸਾਰਿਆਂ ਨੇ ਜਪਿਆ ਬਾਈ, ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ। ਮੇਰਾ ਕਹਿਣ ਤੋਂ ਭਾਵ ਕਿ ਜਿਨ੍ਹਾਂ ਪਿਆਰ ਵਾਲਿਆਂ ਨੇ ਮੰਗਿਆ ਗੁਰੂ ਨੂੰ ਮੰਗਿਆ, ਦਾਤਾਂ ਨਹੀਂ ਮੰਗੀਆਂ। ਭਾਈ ਨੰਦ ਲਾਲ ਜੀ ਨੇ ਮੰਗਿਆ ਦੀਦੇ ਅੰਬਰਾ ਲੱਜਤੇ ਦੀਦਾਰ ਬਖਸ਼, ਹੇ ਕਲਗੀਧਰ ਪਾਤਸ਼ਾਹ ਇਹ ਅੱਖਾਂ ਤੇਰਾ ਦਰਸ਼ਨ ਤਾਂ ਕਰਦੀਆਂ, ਇਹਨਾਂ ਵਿੱਚ ਰਸ ਨਹੀਂ, ਲੱਜਤ ਬਖਸ਼, ਤੇਰੇ ਦਰਸ਼ਨਾਂ ਤੋਂ ਪੂਰਨ ਆਨੰਦ ਮਾਣਾ, ਜਿਵੇਂ ਚਕੋਰ ਚੰਦਰਮੇ ਨੂੰ ਵੇਖ ਕੇ ਆਨੰਦ ਮਾਣਦਾ, ਇਸ ਤਰ੍ਹਾਂ ਆਨੰਦ ਮਾਣਾ। ਦੋਏ ਦੋਏ ਲੋਚਨ ਪੇਖਾਂ ਹਾਂ ਹਰ ਬਿਨ ਅਵਰ ਨਾ ਦੇਖਾਂ, ਇਸ ਤਰ੍ਹਾਂ ਆਨੰਦ ਮਾਣਾ। ਨੈਣ ਰਹੇ ਰੰਗ ਲਾਈ ਅਬ ਬੈ ਗੱਲ ਕਹਿਣ ਨਾ ਜਾਈ, ਜਦੋਂ ਨੈਣ ਲੱਗ ਜਾਣ ਤੇਰੇ ਨਾਲ ਹੋਰ ਸਾਰੀਆਂ ਗੱਲਾਂ ਵਿਸਰ ਜਾਣ, ਫਿਰ ਜੇ ਹੋਸ਼ ਰਹਿ ਗਈ ਤੇ ਫਿਰ ਪਿਆਰ ਕਾਹਦਾ ਹੋਇਆ? ਜਿਸ ਪਿਆਰ ਵਿੱਚ ਮਤ ਨਹੀਂ ਮਾਰੀ ਗਈ ਉਹ ਪਿਆਰ ਕਾਹਦਾ ਹੈ? ਪਿਆਰੀ ਸਾਧ ਸੰਗਤ ਜੀ, ਆ ਭਗਵਾਨ ਕ੍ਰਿਸ਼ਨ ਗਏ ਸੀ ਨਾ ਬਿਦਰ ਦੇ ਘਰ, ਤੇ ਕਿਵੇਂ ਬਿਦਰ ਦੀ ਘਰ ਵਾਲੀ ਛਿੱਲੜ ਖਵਾਈ ਜਾਂਦੀ ਹੈ ਤੇ ਮਹਾਰਾਜ ਛਕੀ ਜਾਂਦੇ ਨੇ? ਪਿਆਰ ਦੇ ਵਿੱਚ ਮਤ ਮਾਰੀ ਗਈ ਨਾ, ਪਿਆਰ ਅੱਗੇ ਕੋਈ ਹੋਰ ਅਕਲ ਨਹੀਂ ਆਉਂਦੀ, ਬਿਲਕੁਲ ਕੋਈ ਖਿਆਲ ਨਹੀਂ ਆਉਂਦਾ, ਪਿਆਰ ਹੀ ਪਿਆਰ ਹੁੰਦਾ। ਤੇ ਗੋਬਿੰਦ ਪਾਓ ਭਗਤ ਦਾ ਭੁੱਖਾ, ਉਹ ਭੁੱਖਾ ਵੀ ਤੇਰੇ ਪਿਆਰ ਦਾ ਹੈ, ਪਦਾਰਥਾਂ ਦਾ ਨਹੀਂ, ਪਦਾਰਥਾਂ ਉਹਦੇ ਬਖਸ਼ੇ ਹੋਏ ਹਨ ਤੇਰੇ ਕੋਲ। ਉਚਾਰਨ ਕਰੋ ਸ੍ਰੀ ਆਖਿਆ, ਜੇ ਟੁੱਟੇ ਹੋ ਤਾਂ ਇਹ ਅੱਖਾਂ ਤੇਰਾ ਦਰਸ਼ਨ ਕਰ ਰਹੀਆਂ ਨੇ, ਇਹਨਾਂ ਵਿੱਚ ਰਸ ਬਖਸ਼ ਦੇ, ਆਨੰਦ ਬਖਸ਼ ਦੇ। ਸਾਹਿਬ ਜੀ ਬੜੇ ਪ੍ਰਸੰਨ ਹੋਏ। ਜਦੋਂ ਕੋਈ ਜੌਹਰੀ ਹੋਵੇ, ਮਾਲ ਵੇਚਣ ਆਇਆ ਹੋਇਆ ਤੇ ਅੱਗੇ ਲੈਣ ਵਾਲਾ ਵੀ ਜੌਹਰੀ ਅੱਖ ਨਾਲ ਵੇਖਣ ਵਾਲਾ ਹੋਵੇ, ਤਾਂ ਉਹ ਫਿਰ ਵਧੀਆ ਤੋਂ ਵਧੀਆ ਸਮਾਨ ਕੱਢ ਕੇ ਵਿਖਾਉਂਦਾ। ਤੇ ਜਿਸ ਨੇ ਕੌਡੀਆਂ ਕੋ ਕਈ ਖਰੀਦਣੇ ਹੋਣ ਉਹਨੂੰ ਪਰੇ ਰੱਖਦਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਨਾਮ ਦਾ ਦਾਨ, ਨਾਮ ਦੀ ਬਖਸ਼ਿਸ਼ ਮੰਗਣ ਵਾਲੇ ਵਿਰਲੇ ਹੀ ਹੁੰਦੇ ਹਨ ਗੁਰੂ ਕੇ ਸਿੱਖ। ਨਾਮ ਕੇ ਬਣ ਜਾ ਰਹੇ, ਹੀਰਾ ਹਾਥ ਚੜਿਆ ਨਿਰਮੋਲਕ, ਕਬੀਰ ਜੀ ਕਹਿ ਰਹੇ ਹਨ।
ਕਿ ਕਿਨ ਹੀ ਵਣਜਿਆ ਕਾਂਸੀ ਤਾਂਬਾ, ਕਿਨ ਹੀ ਲੌਂਗ ਸਪਾਰੀ, ਸੰਤਹਿ ਵਣਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਇਹ ਹਨ ਨਾਮ ਦੇ ਵਣਜਾਰੇ। ਹਜ਼ੂਰ ਬੜੇ ਪ੍ਰਸੰਨ ਹੋਏ ਜਦੋਂ ਆਖਿਆ ਨਾ ਮੇਰੀਆਂ ਅੱਖਾਂ ਨੂੰ ਰਸ ਬਖਸ਼ ਤੇਰੇ ਦਰਸ਼ਨ ਦਾ। ਤਾਂ ਮਹਾਰਾਜ ਕਹਿਣ ਲੱਗੇ, ਨੰਦ ਲਾਲ ਜੋ ਮੰਗਿਆਈ ਇਹ ਵੀ ਦਿੱਤਾ ਤੇ ਕੁਝ ਹੋਰ ਵੀ ਮੰਗ ਲੈ। ਮਹਾਰਾਜ ਫਿਰ ਤੁੱਠੇ ਹੋ ਤਾਂ ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼। ਧਿਆਨ ਦੇਣਾ, ਜਿੱਥੇ ਦੀਦਿਆਂ ਨੂੰ ਅੱਖਾਂ ਨੂੰ ਆਹ ਬਾਹਰ ਲੈ ਜਾਓ, ਇਸ ਨੂੰ ਉਚਾਰਨ ਕਰੋ ਸ੍ਰੀ, ਫਿਰ ਜਪੋ ਸ੍ਰੀ। ਜਿੱਥੇ ਅੱਖਾਂ ਨੂੰ ਦਰਸ਼ਨਾਂ ਦਾ ਰਸ ਬਖਸ਼ਿਆ ਹੀ ਨਾ, ਜੇ ਤੁੱਠੇ ਤਾਂ ਫਿਰ ਇੱਕ ਹੋਰ ਵੀ ਕਿਰਪਾ ਕਰ। ਮੇਰੇ ਸੀਨੇ ਵਿੱਚ ਬੜੇ ਫਜ਼ੂਲ ਜਿਹੇ ਖਿਆਲ ਹਨ, ਹੁਣ ਇਤਨੇ ਵਜੇ ਆਹ ਕਰਨਾ, ਇਤਨੇ ਵਜੇ ਫਿਲਮ ਵੇਖਣੀ ਹੈ, ਉਧਰ ਜਾਣਾ, ਇਧਰ ਜਾਣਾ, ਉੱਥੇ ਜਾਣਾ। ਮਨੁੱਖ ਦੇ ਧੰਦੇ ਪ੍ਰੋਗਰਾਮ ਐਸੇ ਬਣੇ ਹਨ ਕਿ ਉਹ ਮੁੱਕਦੇ ਹੀ ਨਹੀਂ। ਬੜੀ ਵੱਡੀ ਲਿਸਟ ਆਉਂਦੀ ਹੈ, ਅਜੇ ਮੰਜੇ ਤੇ ਹੀ ਪਿਆ ਹੁੰਦਾ ਸਵੇਰੇ ਜਦੋਂ ਲਿਸਟ ਵੇਖਦਾ ਬਈ ਅੱਜ ਕਿਹੜੇ ਕਿਹੜੇ ਕੰਮ ਕਰਨੇ ਹਨ। ਪਰ ਜੇ ਪੁੱਛ ਲਓ ਗੁਰਮੁਖਾ ਬਈ ਨਿਤਨੇਮ ਦਾ ਤੇਰਾ ਕਿਹੜਾ ਟਾਈਮ ਹੈ, ਤਾਂ ਉਹ ਟਾਈਮ ਕੋਈ ਨਹੀਂ ਕਹਿੰਦਾ ਜੀ, ਉਹ ਕਰ ਲਵਾਂਗੇ ਜਦੋਂ ਕਿਤੇ ਵਿਹਲ ਹੋਏਗੀ। ਉਚਾਰਨ ਕਰੋ ਸ੍ਰੀ। ਜਿਹੜਾ ਜ਼ਰੂਰੀ ਹੈ ਨਾ, ਸੰਗ ਸਹਾਈ ਸੋ ਆਵੇ ਨਾ ਚੀਤ, ਜੋ ਬਹਿਰਾਈ ਤਾਂ ਸਿਉ ਪ੍ਰੀਤ। ਉਹ ਸਾਡੀ ਅਵਸਥਾ ਹੈ, ਰਤਨ ਤਿਆਗ ਕੌਡੀ ਸੰਗ ਰਚੈ, ਸਾਚ ਛੋੜ। ਇਹ ਸਾਡੀ ਅਵਸਥਾ ਹੈ ਕਲਯੁਗੀ ਜੀਵਾਂ ਦੀ। ਆਦ ਅੰਤ ਜੋ ਰਾਖਣ ਹਾਰ, ਵਾਹ ਵਾਹ ਵਾਹ ਵਾਹ ਵਾਹ ਵਾਹ। ਆਦ ਅੰਤ ਜੋ ਰਾਖਣ ਹਾਰ, ਤਿਸਿਓ ਪ੍ਰੀਤ ਨਾ ਕਰੇ ਗਵਾਰ। ਇਹ ਸਾਡੇ ਕਲਯੁਗੀ ਜੀਵਾਂ ਦੀ ਤਸਵੀਰ ਖਿੱਚੀ ਹੈ ਮਹਾਰਾਜ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਓ, ਬਿਰਤੀ ਬੜੀ ਔਖੀ ਜੁੜਦੀ ਹੈ, ਪਰ ਜਦੋਂ ਖਿੰਡਦੀ ਹੈ ਤਾਂ ਪਤਾ ਹੀ ਨਹੀਂ ਲੱਗਦਾ। ਇਸ ਲਈ ਬੇਨਤੀ ਕੀਤੀ ਹੈ, ਕੋਈ ਬੁਰਾ ਨਾ ਮਨਾਉਣਾ, ਜਦੋਂ ਵੀ ਬੱਚਾ ਰੋਵੇ ਝੱਟ ਬਾਹਰ ਲੈ ਜਾਓ। ਬੜੀ ਮੁਸ਼ਕਲ ਬਿਰਤੀ ਜੁੜਦੀ ਹੈ। ਸਰੋਵਰ ਦਾ ਟਿੱਕਿਆ ਹੋਇਆ ਜਲ ਹੋਵੇ, ਕੋਈ ਛੋਟਾ ਜਿਹਾ ਕੰਕਰ ਵੀ ਵਿੱਚ ਮਾਰ ਦੇਵੇ ਨਾ, ਉਹਦੀਆਂ ਲਹਿਰਾਂ ਪਤਾ ਨਹੀਂ ਕਿੱਥੋਂ ਤੱਕ ਭੱਜੀਆਂ ਜਾਂਦੀਆਂ ਹਨ। ਤੇ ਸਾਡੇ ਮਨ ਦੀ ਵੀ ਇਹੀ ਅਵਸਥਾ, ਜੇ ਜੁੜਦਾ ਬੜਾ ਔਖਾ ਮਨ, ਪਰ ਤੁੜੇਂਦਿਆਂ ਇੱਕ ਖਿੰਨ ਲੱਗਦਾ। ਉਚਾਰਨ ਕਰੋ ਸ੍ਰੀ। ਆਓ ਹੁਣ ਕਲਗੀਧਰ ਪਾਤਸ਼ਾਹ ਜੀ ਦੇ ਕਰੋ ਦਰਸ਼ਨ, ਬਣਾਓ ਬਿਰਤੀ ਦੀਆਂ ਅੱਖਾਂ। ਭਾਈ ਸਾਹਿਬ ਨੰਦ ਲਾਲ ਜੀ ਤੇ ਜਦੋਂ ਪ੍ਰਸੰਨ ਹੋਏ, ਨੰਦ ਲਾਲ ਜੋ ਕੁਝ ਮੰਗਿਆਈ ਇਹ ਵੀ ਦਿੱਤਾ ਤੇ ਹੋਰ ਵੀ ਕੁਝ ਮੰਗ ਲੈ, ਤਾਂ ਭਾਈ ਸਾਹਿਬ ਕਹਿਣ ਲੱਗੇ, ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼। ਮੇਰੇ ਸੀਨੇ ਵਿੱਚ ਜਿਹੜੇ ਫਜ਼ੂਲ ਜਿਹੇ ਖਿਆਲ ਭਰੇ ਹੋਏ ਹਨ, ਇਹ ਸਾਰੇ ਹੀ ਦੂਰ ਹੋ ਜਾਣ, ਇੱਕ ਤੇਰੇ ਸਿਮਰਨ ਦਾ ਖਿਆਲ ਰਹਿ ਜਾਵੇ ਮੇਰੇ ਹਿਰਦੇ ਵਿੱਚ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ਼ ਨੇ ਇਸ਼ਰਾਰ ਬਖਸ਼, ਈਦਲੇ ਬਿਰਯਾਮ ਮਾਰਾ ਸ਼ੌਕ ਦੇ। ਆਖਿਆ ਜਿੱਥੇ ਇਹ ਪਦਾਰਥ ਦਿੱਤੇ ਨੀ, ਇੱਕ ਹੋਰ ਵੀ ਦੇ, ਕਿ ਮੇਰਾ ਦਿਲ ਵਿਸ਼ੇ ਵਿਕਾਰਾਂ ਦੀ ਅੱਗ ਵਿੱਚ ਪੁੱਜ ਚੁੱਕਾ ਹੈ, ਇਹ ਤੇਰੇ ਚਰਨਾਂ ਵਿੱਚ ਜੁੜ ਸਕੇ। ਇਹ ਬੜਾ ਔਖਾ ਜੁੜਦਾ। ਇਹ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਏਡੀ ਤੇਜ ਰਫਤਾਰ ਹੈ ਨਾ ਮਨ ਦੀ। ਮਹਾਰਾਜ ਸੁਖਮਨੀ ਸਾਹਿਬ ਵਿੱਚ ਲਿਖਦੇ ਹਨ, ਨਿਮਖ ਮੈਂ ਚਾਰ ਕੁੰਟ ਫਿਰਿਆ ਵੈ। ਇਹਦੀ ਤੇਜ ਰਫਤਾਰ ਦੇ ਕਿਸੇ ਵਹਿਨ ਨੂੰ, ਕਿਸੇ ਗੱਡੀ ਨੂੰ ਫੜਨਾ ਹੋਵੇ, ਮਖੌਲ ਹੈ ਕੋਈ? ਇਹ ਗੁਰੂ ਕਿਰਪਾ ਕਰੇ, ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਉਹਦੀ ਕਿਰਪਾ ਹੋਵੇ ਤਾਂ ਮਨ ਜੁੜਦਾ, ਲਿਵ ਲੱਗਦੀ ਹੈ ਗੁਰੂ ਦੇ ਚਰਨਾਂ ਨਾਲ।
ਆਖਿਆ ਇਹ ਕਿਰਪਾ ਕਰ ਕਿ ਮੇਰੇ ਇਸ ਪੁੱਜੇ ਹੋਏ ਵਿਕਾਰਾਂ ਵਿੱਚ ਸੜੇ ਹੋਏ ਮਨ ਨੂੰ ਪ੍ਰੇਮ ਲਾ ਤੇਰੇ ਚਰਨਾਂ ਵਿੱਚ ਜੁੜ ਕੇ ਜਪ ਸਕਾਂ ਸ੍ਰੀ। ਫਿਰ ਜਪੋ ਸ੍ਰੀ, ਮੈਂ ਤੇਰੇ ਦਰ ਦਾ ਕੂਕਰ ਹਾਂ ਤੇ ਉਹ ਕੁੱਤਾ ਮਾਲਕ ਦਾ ਅਖਵਾਉਂਦਾ ਜਿਸ ਕੁੱਤੇ ਦੇ ਗਲ ਵਿੱਚ ਪਟਾ ਹੋਵੇ। ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ ਮੇਰੇ ਗਲ ਵਿੱਚ ਵੀ ਪਟਾ ਪਾ ਦੇ, ਬੰਦਗੀ ਦਾ ਪਟਾ ਪਾਈ, ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ। ਦੀਦੇ ਅੰਬਰਾ ਲੱਜ਼ਤੇ ਦੀਦਾਰ ਬਖਸ਼, ਸ਼ੀਨਾ ਅੰਬਰਾ ਮਗਜ਼ਨੇ ਇਸ਼ਰਾਰ ਬਖਸ਼, ਈ ਦਿਲੇ ਬਿਰਯਾਮ ਮਾਰਾ ਸ਼ੌਕ ਦੇ ਦਰ ਗਲੂਯਮ ਬੰਦਗੀ ਦਾ ਤੌਕ ਦੇ, ਬੰਦਗੀ ਦਾ ਤੌਕ। ਤੇ ਮਹਾਰਾਜ ਕਹਿਣ ਲੱਗੇ ਨੰਦ ਲਾਲ ਇਹਦੀਆਂ ਅਮੋਲਕ ਵਸਤੂਆਂ ਮੰਗ ਰਿਹਾ ਤੂੰ ਤੇ ਮੈਂ ਬੜਾ ਖੁਸ਼ ਹਾਂ, ਕੁਝ ਹੋਰ ਵੀ ਮੰਗ ਲੈ। ਤਾਂ ਭਾਈ ਸਾਹਿਬ ਕਹਿੰਦੇ ਨੇ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਐਸਾ ਨਾ ਹੋਵੇ ਤੇਰੇ ਦਰਸ਼ਨ ਕਰਦਿਆਂ ਕਰਦਿਆਂ ਮੇਰੀਆਂ ਅੱਖਾਂ ਰੱਜ ਜਾਣ, ਮੇਰਾ ਦਿਲ ਅੱਕ ਜਾਵੇ, ਥੱਕ ਜਾਵੇ। ਨਹੀਂ, ਇੱਕ ਹੋਰ ਕਿਰਪਾ ਕਰ, ਮੈਂ ਜਿਉਂ ਜਿਉਂ ਤੇਰੇ ਦਰਸ਼ਨ ਕਰਾਂ ਤਿਉਂ ਤਿਉਂ ਦਰਸ਼ਨਾਂ ਦੀ ਪਿਆਰ ਦੁੱਗਣੀ ਚੌਗਣੀ ਲੱਖ ਗੁਣਾ ਵੱਧ ਪਿਆਰ ਵੱਧਦਾ ਜਾਏ। ਉਚਾਰਨ ਕਰੋ ਸ੍ਰੀ। ਹਿਜਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼। ਉਹ ਕਲਗੀਆਂ ਵਾਲੇ ਪਾਤਸ਼ਾਹ, ਇਹ ਮਸਾਂ ਮਸਾਂ ਮਨੁੱਛਾ ਜਨਮ ਮਿਲਿਆ ਤੇਰੀ ਕਿਰਪਾ ਦੁਆਰਾ, ਵੇਖੀ ਕਿਤੇ ਨਾਮ ਤੋਂ ਖਾਲੀ ਨਾ ਹੋ ਜਾਈਏ, ਫਿਰ 84 ਦੇ ਗੇੜੇ ਵਿੱਚ ਨਾ ਪੈ ਜਾਈਏ। ਇਸ ਲਈ ਸਾਨੂੰ ਆਪਣੇ ਚਰਨਾਂ ਨਾਲ ਜੋੜੀ ਰੱਖੀ, ਸਾਡੇ ਤੇ ਫਜ਼ਲ ਕਰੀ, ਰਹਿਮ ਕਰੀ, ਕਰਮ ਕਰੀ ਸਾਡੇ ਤੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਆਖਿਆ ਕੁਝ ਹੋਰ ਵੀ ਮੰਗ ਲੈ। ਜਦੋਂ ਆਖਿਆ ਨਾ ਕੁਝ ਹੋਰ ਮੰਗ ਲੈ, ਤਾਂ ਭਾਈ ਸਾਹਿਬ ਕਹਿੰਦੇ ਨੇ ਹੁਣ ਇੱਕੋ ਵਸਤੂ ਹੋਰ ਮੰਗਣੀ ਹੈ। ਹਾਂ ਮੰਗ ਲੈ ਭਾਈ, ਕੀ ਮੰਗਣਾ ਚਾਹੁੰਦਾ? ਤਾਂ ਮਹਾਰਾਜ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਹਰ ਸਰੇ ਮੂਯਮ ਜ਼ੁਬਾਂ ਕੁੰਨ ਅਜ਼ ਕਰਮ। ਧਿਆਨ ਦੇਣਾ, ਹਰ ਸਰੇ ਇਹ ਸਰੀਰ ਦੇ 7 ਕਰੋੜ ਰੋਮ ਹਨ, ਸੁਰਾਖ ਹਨ। ਭਾਈ ਸਾਹਿਬ ਕਹਿਣ ਲੱਗੇ ਇਹਨਾਂ ਨੂੰ ਜੀਭਾ ਲਾ ਦੇਖਾਂ, ਤੇਰਾ ਕੀ ਜਾਂਦਾ, ਤੇਰੇ ਲਈ ਕਿਹੜੀ ਵੱਡੀ ਗੱਲ ਹੈ। ਸਰੀਰ ਦੇ 7 ਕਰੋੜ ਰੋਮਾਂ ਨੂੰ ਜੀਭਾ ਲਾ ਦੇ। ਆਖਿਆ ਨੰਦ ਲਾਲ ਇੰਨੀਆਂ ਜੀਭਾਂ ਨਾਲ ਕੀ ਕਰੇਗਾ? ਤੇ ਭਾਈ ਸਾਹਿਬ ਕਹਿੰਦੇ ਨੇ ਜੀ ਕਲਯੁਗ ਦੇ ਵਿੱਚ ਕਿਤਨੀ ਕੁ ਉਮਰ ਹੈ ਮਨੁੱਖ ਦੀ? ਦਿਨ ਰਾਤ ਛੋਟੇ ਹਨ, ਉਮਰ ਛੋਟੀ ਹੈ। ਤੇਰੇ ਗੁਣ ਬਹੁਤ ਹਨ ਮੇਰੇ ਦਸ਼ਮੇਸ਼ ਪਿਤਾ, ਮੇਰੇ ਮਾਲਿਕ, ਗਰੀਬਾਂ ਨੂੰ ਨਿਵਾਜਣ ਵਾਲੇ ਦੁਸ਼ਟ ਦਮਨਦਾਤਾ, ਤੇਰੇ ਗੁਣ ਬੇਅੰਤ ਹਨ। ਤੇ ਮੈਂ ਚਾਹੁੰਦਾ ਇਹ 7 ਕਰੋੜ ਰੋਮਾਂ ਤੇ ਜੀਭ ਲੱਗੀ ਹੋਵੇ ਤੇ ਇਹਨੀਆਂ ਜੀਭਾਂ ਨਾਲ ਮੈਂ ਤੇਰਾ ਜਸ ਕਰਾਂ, ਤੇਰਾ ਕੀਰਤਨ ਗਾਵਾਂ। ਉਚਾਰਨ ਕਰੋ ਸ੍ਰੀ। ਸਾਤ ਸੰਗਤ ਬੋਲੋ ਸ੍ਰੀ ਵਾਹਿ। ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਬਿਗੋਇਦ ਵਸਵ ਹਕਰਾ। ਦਮ ਬਾ ਦਮ ਇਹਨੀਆਂ ਜੀਭਾਂ ਨਾਲ ਵੀ ਮੈਂ ਤੇਰੇ ਦਰ ਤੋਂ ਇਹੀ ਮੰਗਾਂਗਾ, ਇਹੀ ਦਇਆ ਕਰੋ ਕਿ ਆਪਣਾ ਨਾਮ ਦਿਓ। ਕੀਰਤਨ ਸਮਾਪਤੀ। ਫੁੱਲਾਂ ਚੁੱਕਾਂ ਬਖਸ਼ਣੀਆਂ। ਆਓ ਇੱਕ ਵਾਰ ਬਗੈਰ ਸਾਜਾਂ ਦੇ ਗੁਰੂ ਦੇ ਚਰਨਾਂ ਵਿੱਚੋਂ ਇਹ ਦਾਤ ਮੰਗੋ, ਇਹ ਦਾਨ ਮੰਗੋ। ਜਿੱਥੇ ਨਾਮ ਮੰਗਣਾ ਉੱਥੇ ਦਾਨ ਮੰਗੋ। ਦਾਨ ਦਿੱਤੀ ਹੋਈ ਵਸਤੂ ਕਦੇ ਮੋੜਦਾ ਨਹੀਂ ਮਾਲਕ। ਆਓ ਸਾਰੇ ਮੰਗੀਏ, ਫਿਰ ਕੀਰਤਨ ਸਮਾਪਤੀ ਹੈ।

ਕੀਰਤਨ ਕਰਦਿਆਂ ਬਾਣੀ ਪੜਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਰਬੱਤ ਸੰਗਤਾਂ ਦਾ, ਇੱਥੋਂ ਦੇ ਪ੍ਰਬੰਧਕ ਜਨ ਔਰ ਨੌਜਵਾਨ ਵੀਰ, ਮੈਂ ਸਮਝਣਾ ਕਿੱਡਾ ਸੋਹਣਾ ਉਪਰਾਲਾ ਕਰਦੇ ਹਨ। ਇਹ ਆਪ ਹੀ ਤਨਤਾ ਦੇ ਯੋਗ ਨੇ, ਇਨ੍ਹਾਂ ਦੇ ਮਾਤਾ ਪਿਤਾ ਵੀ ਧੰਨ ਧੰਨ ਹਨ, ਤਨਤਾ ਦੇ ਯੋਗ ਹਨ, ਜਿਨ੍ਹਾਂ ਦੇ ਬੱਚੇ ਇਤਨੇ ਸ਼ੁਭ ਕਰਮ ਕਰ ਰਹੇ ਹਨ। ਧਨ ਜਨਨੀ ਜਨ ਜਾਇਆ, ਧਨ ਹੈ ਉਹ ਮਾਤਾ ਜਿਹੜੇ ਐਸੇ ਬੱਚੇ ਨੂੰ ਜਨਮ ਦੇ ਰਹੀ ਹੈ ਜੋ ਸਤ ਸੰਗਤ ਵਿਚ ਬਹਿ ਕੇ ਭਗਤੀ ਕਰ ਰਿਹਾ, ਸਿਮਰਨ ਕਰ ਰਿਹਾ, ਜੁੜਿਆ ਗੁਰੂ ਗ੍ਰੰਥ ਸਾਹਿਬ ਦੇ ਨਾਲ। ਇਹ ਵੱਡੀਆਂ ਬਖਸ਼ਿਸ਼ਾਂ ਤੁਹਾਡੇ ਤੇ ਹਨ, ਸਤਿਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਇਹ ਅੰਮ੍ਰਿਤ ਬਾਣੀ ਦਾ ਵਰਖਦਾ ਰਹੇ ਤੇ ਅੱਗੇ ਇਸ ਜੋ ਪਿਆਰ ਦੀ ਲੜੀ ਨੂੰ, ਅੰਮ੍ਰਿਤ ਦੀ ਵਰਖਾ ਨੂੰ ਦਿਨੋ ਦਿਨ ਵਧਾਓ, ਇਸ ਨੂੰ ਬਾਈ ਹੋਰਨਾਂ ਨੂੰ ਵੀ ਪ੍ਰੇਰਣਾ ਦੇ ਕੇ ਜੋੜੋ ਗੁਰੂ ਗ੍ਰੰਥ ਸਾਹਿਬ ਦੇ ਨਾਲ। ਜੋੜਨ ਵਰਗਾ ਪੁੰਨ ਨਹੀਂ ਤੇ ਤੋੜਨ ਵਰਗਾ ਮਹਾਂਪਾਪ ਨਹੀਂ। ਇਹ ਬੜਾ ਵੱਡਾ ਪੁੰਨ ਹੈ ਜੋ ਤੁਸੀਂ ਖੱਟ ਰਹੇ ਹੋ, ਤੋ ਦਾਸ ਵੀ ਆਪਣੇ ਆਪ ਨੂੰ ਸੁਭਾਗਾ ਸਮਝ ਰਿਹਾ ਅੱਜ ਤੁਹਾਡੇ ਵਿਚ ਆ ਕੇ ਕੀਰਤਨ ਕੀਤਾ। ਕੀਰਤਨ ਵਿਚ ਮਨ ਜੁੜਿਆ, ਮਨ ਉਥੇ ਹੀ ਜੁੜਦਾ ਜਿੱਥੇ ਕੋਈ ਭਗਤੀ ਦਾ ਸਿਮਰਨ ਦਾ ਪ੍ਰਭਾਵ ਹੁੰਦਾ। ਤੋ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖਿਮਾ, ਇਹ ਬਖਸ਼ਿਸ਼ ਆ ਜੋ ਤੁਹਾਡੇ ਦਰਸ਼ਨ ਹੋਏ ਹਨ, ਇਹ ਗੁਰੂ ਕੇ ਲਾਲ, ਗੁਰੂ ਦੇ ਬਖਸ਼ੇ ਹੋਏ ਪਰਿਵਾਰ ਵਿਚੋਂ ਸਰਦਾਰ ਸਾਹਿਬ ਬਾਬਾ ਸਿੰਘ ਜੀ ਕੋਹਲੀ, ਉਹਨਾਂ ਦੇ ਉਦਮ ਨਾਲ ਦਾਸ ਇੱਥੇ ਆਇਆ ਤੇ ਪਹਿਲੀ ਵੇਰਾ ਇਹ ਤੁਹਾਡੀਆਂ ਅਸੀਸਾਂ ਬਖਸ਼ਿਸ਼ਾਂ ਮਿਲੀਆਂ ਹਨ। ਉਹਨਾਂ ਦਾ ਧੰਨਵਾਦ ਕਰਨੋਂ ਵੀ ਮੈਂ ਰਹਿ ਨਹੀਂ ਸਕਦਾ ਕਿ ਕਿਤਨੇ ਸ਼ੁਭ ਕਰਮ ਕਰ ਰਹੇ ਹਨ। ਕੀਰਤਨੀਆਂ ਨੂੰ ਮੰਗਾ ਕੇ ਥਾਂ ਥਾਂ ਤੇ ਕੀਰਤਨ ਸੁਣਾਉਂਦੇ ਹਨ, ਪਤਾ ਨਹੀਂ ਕਿਤਨੀਆਂ ਕੁ ਰੂਹਾਂ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਜਾਂਦੀਆਂ ਹਨ। ਇਹ ਬਖਸ਼ਿਸ਼ ਹੈ ਉਹਨਾਂ ਤੇ, ਅਸੀਸ ਦਿਓ, ਵਾਹਿਗੁਰੂ ਕਿਰਪਾ ਕਰੇ, ਹੋਰ ਸ਼ਕਤੀ ਬਖਸ਼ੇ ਔਰ ਇਸੇ ਤਰ੍ਹਾਂ ਸਿੱਖ ਪੰਥ ਦੀ, ਗੁਰੂ ਖਾਲਸੇ ਦੀ ਸੇਵਾ ਕਰਕੇ, ਗੁਰੂ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਕੇ ਲੋਕ ਸੁਖੀਏ ਪਰ ਲੋਕ ਸੁਹੇਲੇ ਕਰਦੇ ਰਹਿਣ। ਤੋ ਸਾਹਿਬ ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਜੋ ਖਾਲਸਾ ਗੱਜ ਵੱਜ ਕੇ ਫਤਿਹ ਬੁਲਾਉਂਦਾ ਉਹ ਮੇਰਾ ਦੀਦਾਰ ਪਾਉਂਦਾ। ਤੋ ਗੁਰੂ ਗ੍ਰੰਥ ਸਾਹਿਬ ਦੇ ਸੋਹਣੇ ਸਰੂਪ ਵਿਚੋਂ ਦਸ਼ਮੇਸ਼ ਪਿਤਾ ਦੇ ਦਰਸ਼ਨ ਕਰੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।